0: Summer na, guys. Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake checks, and tire prices that beat competitors by 5%. Book your appointment today.
1: Sama-sama tayong muli sa susunod na linggo dito sa Radyo Pinoy, ang radyo ng Filipino sa Calgary. Magmula alas 11 ng umaga hanggang alas 12 ng tanghali. Dito lamang po sa 94.7 Fairchild Radio.
2: The time is 7 p.m.
3: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
4: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
5: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
6: During the pandemic, alcohol and drug use increased, and some police services reported an increase in impaired driving that caused heartbreak and devastation. An impaired driver killed my brother DJ, and our family has never been the same. As life returns to normal for many of us, those of us impacted by impaired driving still struggle to cope. Now more than ever, we need your commitment to never drive impaired. Let's keep our roads safe so your family won't suffer like mine.
7: A message from Jamie Lynn Hancock of MAD Canada.
2: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
8: Sovereign Radio 94.7 Sundar Sundar Nishan Sahab Bhabha Swamita Ji Aaj Desh Khoob Surat Sham Jada Ki Tusi Every Evening Sham Nu 7 Vajay Lai Ke 8 Vajay Tak Sunde Aaj Da Program Jada Chamkdar Dhupp Di Shuruaat Ho Chukya Hai Te Ise Tarike De Naal Aaj Da Program Jada Ji Vadhiya Gallan Batan De Khabran De Naal Shuruaat De Vich ਰੱਖਾਂਗੇ ਕਿਉਂਕਿ ਅਲਟੀਮੇਟਲੀ ਚੰਗਾ ਵੈਦਰ ਹੋਵੇ ਤਾਂ ਬਾਹਰ ਘੁੰਮਣ ਫਿਰਨ ਦਾ ਵੀ ਦਿਲ ਕਰਦਾ ਅਤੇ ਨਾਲ ਦੀ ਨਾਲ ਲੱਗਦਾ ਵੀ ਵਾਕਈ ਕੁਛ ਨਾ ਕੁਛ ਚੰਗਾ ਸਿਸਟਮ ਬਣ ਰਿਹਾ ਅਤੇ ਇਹੋ ਜਿਹੇ ਮੌਕੇ ਦੇ ਵਿੱਚ ਬਾਹਰ ਆਉਣਾ ਜਾਣਾ ਜਿਹੜਾ ਉਹ ਆਪਣੇ ਆਪ 'ਚ ਇੱਕ ਵਧੀਆ ਤਰੀਕੇ ਦੇ ਨਾਲ ਨਿਕਲ ਆਉਂਦਾ ਸੋ ਅੱਜ ਦੇ ਪ੍ਰੋਗਰਾਮ 'ਚ ਮੈਨੂੰ ਲੱਗਦਾ ਜਿੱਦਾਂ ਕੱਲ੍ਹ ਵੈਸੇ ਕਾਫੀ ਆਪਾਂ ਗੱਲਬਾਤ ਕੀਤੀ ਸੀਗੀ ਇਨਵਾਇਰਮੈਂਟ ਦੇ ਨਾਲ ਕਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਚੇਂਜਿਸ ਆ ਰਹੀਆਂ ਨੇ ਸਪੈਸ਼ਲੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਡਿਵੈਲਪਿੰਗ ਨੇਸ਼ਨ ਤੇ ਸਟਰਗਲ ਕਰਦੇ ਹੀ ਕਰਦੇ ਨੇ ਬਟ ਡਿਵੈਲਪ ਨੇਸ਼ਨ ਦਾ ਵੀ ਬੁਰਾ ਹਾਲ ਹੁੰਦਾ ਜਾ ਰਿਹਾ ਕਿਉਂਕਿ ਕਿਸੇ ਟਾਈਮ ਦੇ ਉੱਤੇ ਯੂਰਪ ਦੇ ਵਿੱਚ ਇਹ ਸੋਚਣਾ ਹੈ ਕਿ ਵੀ ਮੌਸਮ ਜਿਹੜਾ ਉਹ ਚੇਂਜ ਹੋ ਜਾਏਗਾ ਅਤੇ ਏ ਸੀ ਲਵਾਉਣਾ ਜਾਂ ਕਰਨਾ ਇੱਦਾਂ ਦੀਆਂ ਗੱਲਾਂ ਬੜੀਆਂ ਅਜੀਬੋ ਗਰੀਬ ਲੱਗਦੀਆਂ ਸੀ ਬਟ ਹੁਣ ਅੱਜ ਦੀ ਤਰੀਕ ਦੇ ਵਿੱਚ ਇੱਦਾਂ ਵੀ ਏ ਸੀ ਜਾਂ ਪੱਖਿਆਂ ਵਾਸਤੇ ਉੱਥੇ ਲੜਾਈਆਂ ਹੁੰਦੀਆਂ ਵੀ ਦੇਖੀਆਂ ਗਈਆਂ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਕ ਦੂਜੇ ਨਾਲ ਘਸੋਣ ਮੁੱਕਾ ਹੁੰਦੇ ਸੀਗੇ ਤੇ ਕੁੱਟਣ ਕਟਾਉਣ ਤੱਕ ਦੀਆਂ ਨੌਕਰਾਂ ਆਉਣ ਲੱਗ ਪਈਆਂ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਗਰਮੀ ਦੇ ਕਰਕੇ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਕਿਸ ਤਰ੍ਹਾਂ ਬਚਾਂਗੇ ਤੇ ਉਸ ਤੋਂ ਇਲਾਵਾ ਜਿਹੜੀਆਂ ਸੜਕਾਂ ਉੱਥੋਂ ਦੀਆਂ ਪਿਘਲਦੀਆਂ ਨਜ਼ਰ ਆਈਆਂ ਸੜਕਾਂ ਮੈਨੂੰ ਯਾਦ ਹੈ ਵੀ ਇੰਡੀਆ ਦੇ ਵਿੱਚ ਵੀ ਕਿਸੇ ਟਾਈਮ ਤੇ ਹੁਣ ਪਹਿਲਾਂ ਤਾਂ ਨਹੀਂ ਲੱਗਦਾ ਸੀਗਾ ਬਟ ਹੁਣ ਯਾਦ ਆਉਂਦਾ ਵੀ ਜਦੋਂ ਪਹਿਲਾਂ ਵੀ ਗਰਮੀ ਦੇ ਨਾਲ ਕਾਫੀ ਸੜਕਾਂ ਜਿਹੜੀਆਂ ਨੇ ਕਈ ਜਗ੍ਹਾ ਦੇ ਉੱਤੇ ਗੱਡੀਆਂ ਖੜੀਆਂ ਉਹ ਪਿਘਲ ਜਿਹੀ ਜਾਂਦੀਆਂ ਸੀਗੀਆਂ ਮਤਲਬ ਇੰਨਾ ਜ਼ਿਆਦਾ ਗਰਮੀ ਹੁੰਦੀ ਸੀ ਪਰ ਇੱਥੇ ਹਰ ਜਗ੍ਹਾ ਦੇ ਉੱਤੇ ਅਲੱਗ ਤਰ੍ਹਾਂ ਦੀ ਗਰਮੀ ਦਾ ਆਪਣਾ ਆਪਣਾ ਮੌਕਾ ਬਣਿਆ ਹੁੰਦਾ ਕਿਉਂਕਿ ਇੱਥੋਂ ਦੀ ਗਰਮੀ ਜਿਹੜੀ ਉਹ ਜ਼ਿਆਦਾ ਗਰਮੀ ਹੈ ਉੱਥੋਂ ਦੇ ਮੁਕਾਬਲੇ ਉੱਥੇ ਕਈ ਵਾਰੀ ਜ਼ਿਆਦਾ ਟੈਂਪਰੇਚਰ ਹੋ ਕੇ ਵੀ ਉੱਨੀ ਗਰਮੀ ਨਹੀਂ ਆਉਂਦੀ ਜਿੰਨੀ ਇੱਥੇ ਆ ਜਾਂਦੀ ਹੈ ਟੋਰਨੈਡੋ ਇਜ਼ ਵਨ ਆਫ ਦੈਮ ਇੱਕ ਜਿਹੜਾ ਇਹੋ ਜਿਹੇ ਮੌਕਿਆਂ ਦੇ

ਦੇਖਿਆ ਜਾਂਦਾ ਹੈ। ਅਲਬਰਟਾ ਦੇ ਲਾਗੇ ਇਸ ਸਾਲ ਜਿਹੜੇ ਐਨੂਅਲ ਐਵਰੇਜ ਸੋ ਫਾਰ ਦੇਖੇ ਗਏ ਨੇ, ਕਹਿੰਦੇ ਟਰਨੈਡੋ ਦੀ ਗਿਣਤੀ ਜਿਹੜੀ ਹੈ ਆਲਮੋਸਟ ਡਬਲ ਹੋ ਗਈ ਹੈ ਪਹਿਲੇ ਦੇ ਮੁਕਾਬਲੇ। ਸੋ ਐਡਮਿੰਟਨ ਦੇ ਜੇ ਆਪਾਂ ਦੇਖੀਏ ਅਲਬਰਟਾ ਦੇ ਅੰਦਰ ਹੀ, ਕਿਉਂਕਿ ਅਲਬਰਟਾ 'ਚ ਵੀ ਟਰਨੈਡੋ ਆਉਂਦੇ ਆ, ਬਟ ਕਿਉਂਕਿ ਆਪਾਂ ਇੰਨੇ ਜ਼ਿਆਦਾ ਨਹੀਂ ਫੀਲ ਕਰਦੇ ਕੈਲਗਰੀ 'ਚ ਰਹਿਣ ਵਾਲੇ, ਬਟ ਕੈਲਗਰੀ ਤੋਂ ਥੋੜ੍ਹਾ ਥੋੜ੍ਹਾ ਦੂਰ ਜਾਣਾ ਸ਼ੁਰੂ ਹੋਈ ਹੈ ਤਾਂ ਪਤਾ ਲੱਗ ਜਾਂਦਾ ਵੀ ਕਿੰਨੇ ਟਰਨੈਡੋ ਜਿਹੜੇ ਨੇ ਅਕਸਰ ਆਉਂਦੇ ਰਹਿੰਦੇ ਆ। ਐਨੂਅਲ ਐਵਰੇਜ ਪਿਛਲੇ ਪਿਛਲੇ ਸਾਲਾਂ ਦੇ ਮੁਕਾਬਲੇ ਜੇ ਗੱਲਬਾਤ ਕਰੀਏ ਇਹਦੀ, ਤੇ ਆਲਮੋਸਟ ਡਬਲ ਜਿਹੜੇ ਨੇ ਉਹ ਹੋ ਚੁੱਕੇ ਨੇ। ਜਦੋਂ ਤੁਸੀਂ ਇੱਧਰ ਉੱਧਰ ਜਾਂਦੇ ਹੋ ਘੁੰਮਦੇ ਫਿਰਦੇ ਹੋ ਤਾਂ ਪਤਾ ਲੱਗਦਾ ਵੀ ਇਹ ਕਿੰਨੇ ਜ਼ਿਆਦਾ ਸਵੇਅਰ ਜਿਹੜੇ ਨੇ ਉਹ ਟਰਨੈਡੋ ਹੁੰਦੇ ਆ। ਤੇ ਇਹਦੇ ਬਾਰੇ ਵੀ ਗੱਲਬਾਤ ਜਿਹੜੀ ਚੱਲ ਰਹੀ ਹੈ, ਇੰਨੇ 10 ਸਾਲਾਂ 'ਚ ਕਹਿੰਦੇ ਇੰਨੇ ਨਹੀਂ ਆਏ ਜਿੰਨੇ ਹੁਣ ਇਸ ਸਾਲ ਆ ਰਹੇ ਨੇ। ਵੈਦਰ ਦੀ ਅਪਡੇਟ ਆਪਾਂ ਦੇਖਦੇ ਰਹਿੰਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਗਰਮੀ ਜਿਹੜੀ ਹੈ ਉਹ ਆਪਣਾ ਰੰਗ ਦਿਖਾਉਂਦੀ ਰਹਿੰਦੀ ਹੈ। ਸੋ ਐਵਰੇਜ ਅਲਬਰਟਾ ਦੇ ਵਿੱਚ 11 ਟਰਨੈਡੋ ਜਿਹੜੇ ਹੈ ਜੀ ਉਹ ਜੂਨ ਤੋਂ ਲੈ ਕੇ ਅਗਸਤ ਤੱਕ ਦੇਖੇ ਜਾਂਦੇ ਸੀਗੇ, ਤੇ ਜਿਹੜੇ ਹੁਣ ਦੀ ਜੇ ਗੱਲ ਕਹੀਏ ਮਿਡ ਜੁਲਾਈ ਤੱਕ, ਹਾਲੇ ਅਗਸਤ ਬੜੀ ਦੂਰ ਦੀ ਗੱਲ ਹੈ, ਮਿਡ ਜੁਲਾਈ ਤੱਕ ਹੀ 24 ਕਨਫਰਮ ਹੋ ਚੁੱਕੇ ਨੇ ਟਰਨੈਡੋ ਜਿਹੜੇ ਨੇ ਇਹ ਅਲਬਰਟਾ ਦੇ ਅੰਦਰ 2026 ਦੇ ਵਿੱਚ। ਬੋਬੀ ਸੇਖੋਂ ਇੱਕ ਮਿਟਰੋਲੋਜਿਸਟ ਨੇ ਇਨਵਾਇਰਮੈਂਟ ਕੈਨੇਡਾ ਦੇ ਨਾਲ ਕੰਮ ਕਰਦੇ ਆ, ਤੇ ਇਹਨਾਂ ਦਾ ਕਹਿਣਾ ਕਿ ਰਿਪੀਟਡ ਸਾਈਕਲ ਜਿਹੜੇ ਨੇ ਉਹ ਆ ਰਹੇ ਨੇ, ਹੈਵੀ ਮੋਇਸਚਰ, ਹੀਟ, ਕੋਲਡ ਫਰੰਟਸ ਤੇ ਹੋਰ ਕਈ ਤਰ੍ਹਾਂ ਦੀ ਜਿਹੜੀ ਜੈਟ ਸਟ੍ਰੀਮ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਵਿੱਚ ਦੇਖੇ ਜਾਂਦੇ ਨੇ, ਪਰਫੈਕਟ ਸਟ੍ਰੋਮ ਜਿਹੜੇ ਨੇ ਉਹ ਬਣ ਜਾਂਦੇ ਆ। ਤੇ ਸੋ ਇਹ ਕੁਛ ਇੱਕ ਵੈਸੇ ਤੇ ਕਾਫੀ ਵੱਡੀ ਰਿਪੋਰਟ ਹੈ, ਬਟ ਮੈਨੂੰ ਲੱਗਦਾ ਵੀ ਇੰਨੀ ਕੁ ਰਿਪੋਰਟ ਜਿਹੜੀ ਹੈ ਉਹ ਦੱਸਦੀ ਹੈ ਵੀ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣ ਰਹੇ। ਸੋ ਟੋਰਨੈਡੋ ਵੀ ਵਨ ਆਫ ਦਾ ਵਾਰਨਿੰਗ ਜਿਹੜੀ ਸਾਨੂੰ ਮਿਲਦੀ ਹੈ ਇਹਦੇ ਨਾਲ। ਹੁਣ ਆਪਾਂ ਦੂਜਾ, ਕਿਉਂਕਿ ਤੁਸੀਂ ਕਹਿਣਾ ਵੀ ਆਪਾਂ ਵੈਦਰ ਦੀਆਂ ਗੱਲਾਂ ਬਾਤਾਂ ਤੇ ਕਰ ਲਈਆਂ, ਆਪਣੀਆਂ ਗੱਲਾਂ ਬਾਤਾਂ ਕੀਤੀਆਂ ਨਹੀਂ, ਕਿਉਂਕਿ ਜਿਹੜੀਆਂ ਮੈਰੀ ਟਾਈਮ ਦੇ ਵਿੱਚ ਵੀ ਆ ਰਿਹਾ ਜੀ ਇੱਕ ਰਿਸਕ ਸਵੀਅਰ ਥੰਡਰਸਟੋਰਮ ਦਾ ਟਿਊਜ਼ਡੇ ਨੂੰ, ਉਧਰਲੇ ਪਾਸੇ ਵੀ ਲੋਕਾਂ ਨੂੰ ਫਰਸਟ੍ਰੇਸ਼ਨ ਵੀ ਹੋ ਰਹੀ ਹੈ, ਤੇ ਉਧਰਲੇ ਪਾਸੇ ਵੀ ਜਿਹੜਾ ਇੱਕ ਸਵੀਅਰ ਥੰਡਰਸਟੋਰਮ ਦੀ ਵਾਰਨਿੰਗ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਨਾ ਚਾਹੁੰਦੇ ਸੀਗੇ ਉਹ ਇਹ ਨੇ ਕਿ ਵੀ ਵੈਦਰ ਦੀ ਗੱਲਬਾਤ ਕਰ ਲਈਏ ਪਹਿਲਾਂ, ਤੇ ਫਿਰ ਹੋਰ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਸੋ ਗਰਮੀ ਵੈਸੇ ਤੇ ਆਉਂਦੀ ਨਹੀਂ, ਤੇ ਹੁਣ ਆਉਂਦੀ ਹੈ ਤੇ ਫਿਰ ਲੋਕੀ ਗਰਮੀ ਗਰਮੀ ਕਰ ਲੱਗ ਪੈਂਦੇ ਨੇ, ਇਸ ਕਰਕੇ ਮੈਨੂੰ ਲੱਗਦਾ ਆਪਾਂ ਘੱਟ ਕਰਦੇ ਹਾਂ, ਵੈਦਰ ਦੇ ਜਿਹੜੇ ਦੱਸਣ ਵਾਲੇ ਨੇ ਉਹ ਵੀ ਜ਼ਿਆਦਾ ਰੌਲਾ ਪਾ ਦਿੰਦੇ ਨੇ, ਕਿਉਂਕਿ ਉਹ ਸਾਰੇ ਦਾ ਸਾਰਾ ਏਦਾਂ ਦਿਖਾਉਂਦੇ ਨੇ ਵੀ ਕਿਤੇ ਪੀਲਾ ਹੈ ਕਿਤੇ ਲਾਲ ਹੈ, ਤੇ ਟੈਂਪਰੇਚਰ ਜਿਹੜਾ ਉਹ ਚੇਂਜ ਹੋ ਰਿਹਾ। ਸਵੀਅਰ ਹੀਟਸਟ੍ਰੋਕ ਦੀ ਜਿਹੜੀ ਵਾਰਨਿੰਗ ਉਹ ਚੱਲ ਰਹੀ ਹੈ, ਔਰੇਂਜ ਵਾਰਨਿੰਗ ਚੱਲ ਰਹੀ ਹੈ, ਕਿਤੇ ਯੈਲੋ ਵਾਰਨਿੰਗ ਚੱਲ ਰਹੀ ਹੈ, ਇਸ ਤਰ੍ਹਾਂ ਦੀਆਂ ਵਾਰਨਿੰਗ ਜਿਹੜੀਆਂ ਨੇ ਉਹ ਬਾਰ ਬਾਰ ਦੱਸੀਆਂ ਜਾਂਦੀਆਂ। ਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਗਰਮੀ ਜਿਹੜੀ ਉਹ ਖੂਬ ਹੋਣ ਜਾ ਰਹੀ ਹੈ। ਤੁਹਾਨੂੰ ਪਤਾ ਵੀ ਸਟੈਂਪੀਡ ਦਾ ਟਾਈਮ ਤਾਂ ਨਿਕਲ ਗਿਆ, ਬਟ ਸਟੈਂਪੀਡ ਦੇ ਟਾਈਮ ਦੇ ਨਾਲ ਨਾਲ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਾਲੇ ਪੈਨਿਕ ਪਈਆਂ ਨੇ। ਥਰੂ ਆਊਟ ਕੈਨੇਡਾ ਮੈਂ ਦੇਖ ਸਕਦਾ ਵੀ ਕਾਫੀ ਗਰਮ ਮੌਸਮ ਜਿਹੜਾ ਦੱਸਿਆ ਜਾ ਰਿਹਾ ਹੈ। ਯੈਲੋ ਨਾਈਫ ਜਾਂ ਵਾਈਟ ਹੋਰਸ ਵਰਗੀ ਜਗ੍ਹਾ ਦੇ ਉੱਤੇ 19 ਡਿਗਰੀ ਵਾਈਟ ਹੋਰਸ ਹੈ, ਬਟ ਵੈਨਕੂਵਰ 21 ਡਿਗਰੀ, ਐਡਮਿੰਟਨ, ਕੈਲਗਰੀ 24-25, ਸਸਕਾਟੂਨ ਤੇ ਰਜਾਇਨਾ, ਇਸ ਤੋਂ ਇਲਾਵਾ ਵਿਨੀਪੈਗ 'ਚ 34, ਥੰਡਰ ਵੇ 44, ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਹੈ ਉੱਧਰਲੇ ਪਾਸੇ ਹਾਈ ਦੱਸਿਆ ਜਾ ਰਿਹਾ। ਤੇ ਓਵਰਆਲ ਜਿਹੜਾ ਉਹ ਮਿਡ 20s ਦੇ ਵਿੱਚ ਹੀ ਟੈਂਪਰੇਚਰ ਜਿਹੜਾ ਨਜ਼ਰ ਆ ਰਿਹਾ, ਜਿਹੜਾ ਕਿ ਗਰਮ ਵੀ ਹੈ, ਤੇ ਆਉਣ ਵਾਲੇ 10 ਦਿਨਾਂ ਤੱਕ ਜਿਹੜੀ ਇਹ ਹੀਟ ਵਾਰਨਿੰਗ ਬਣੀ ਰਹੇਗੀ ਆਲਮੋਸਟ। ਕੈਲਗਰੀ ਦੇ ਜਿਹੜੇ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਕਿੱਦਾਂ ਦਾ ਉਹਦੇ ਥੋੜ੍ਹੀ ਜਿਹੀ ਨਜ਼ਰ ਮਾਰ ਲੈਣੇ ਕੁਇਕਲੀ, ਤਾਂ ਕਿ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਈਏ। ਟਿਊਜ਼ਡੇ 26 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 15 ਡਿਗਰੀ, ਕੱਲ ਥੋੜੇ ਜਿਹੇ ਕਲਾਊਡੀ ਹੋਏਗਾ ਬਟ ਮੋਸਟਲੀ ਜਿਹੜਾ ਸਨੀ ਰਹੇਗਾ। ਤੇ ਵੈਡਨਸਡੇ ਬੁੱਧਵਾਰ ਵਾਲੇ ਦਿਨ ਜਿਹੜਾ ਸ਼ਾਵਰਸ ਜਿਹੜੇ ਨੇ ਦੱਸੇ ਜਾ ਰਹੇ ਨੇ 40% ਚਾਂਸ ਨੇ ਸ਼ਾਵਰਸ ਦੇ, 25 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 14, ਥਰਸਡੇ ਨੂੰ 27-16, ਫਿਰ ਫਰਾਈਡੇ ਵਾਲੇ ਦਿਨ ਫਿਰ 28 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 15 ਡਿਗਰੀ ਹੋਏਗਾ, ਸੈਟਰਡੇ 28-14। ਤੇ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਵੈਦਰ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਸੋ ਮਿਡ ਟੀਨ ਜਿਹਨੂੰ ਕਹਿੰਦੇ ਆ ਵੀ ਦੱਸਿਆ ਜਾਏਗਾ, ਥੰਡਰ ਸਟੋਰਮ ਦੀ ਵਾਰਨਿੰਗ ਵੀ, ਸ਼ਾਵਰਸ ਦੇ ਚਾਂਸਿਸ ਵੀ ਨੇ ਬੁੱਧਵਾਰ ਤੇ ਸ਼ੁੱਕਰਵਾਰ, ਅਦਰਵਾਈਜ਼ ਜਿਹੜਾ ਉਹ ਗਰਮ ਵੈਦਰ ਹੈ ਜਿੱਥੇ ਜਿੱਥੇ ਤੁਸੀਂ ਜਾਣਾ ਆਉਣਾ, ਘੁੰਮਣਾ ਫਿਰਨਾ, ਘੁੰਮੋ ਫਿਰੋ ਤੇ ਆਪਣੇ ਆਪ ਨੂੰ ਇੰਜੋਏ

0: आज 13 जुलाई 2026 स्थिति बिगड़ती जा रही है। बातचीत, जंग, बयानबाजी, जंग, बातचीत, बयानबाजी और जंग, ऐसा लगता है अमेरिका और इसराइल का इरादा यही है, रुक रुक कर ईरान से जंग करना चाहते हैं और ईरान इन दोनों को ठीक से पहले दिन से समझ रहा है, इसीलिए जंग की बात से कभी पीछे नहीं हटता, तुरंत आगे आ जाता है। अमेरिका के पास जो सैनिक ताकत है उसका प्रदर्शन उसे जितना करना था कर चुका है। ईरान ने हुर्मुज पर दावा कर दुनिया की अर्थव्यवस्था को जितने झटके देने थे दे लिए, अब दोनों के लिए क्या बचा है? परमाणु वाली बात टिकी नहीं, नेतृत्व परिवर्तन वाली बात भी नहीं टिकी, तो क्या अमेरिका इसराइल के दबाव में हुर्मुज में फंसा रह जाए? जंग के दौरान आप विनाश की सीमा तय नहीं कर सकते, खाड़ी के देश चपेटे में आएंगे, असर भारत पर भी पड़ेगा। ईरान हुर्मुज पर अपना दावा छोड़ेगा नहीं। ट्रंप ईरान में नेतृत्व चेंज कराने गए थे, हुर्मुज में ट्रैफिक इंस्पेक्टर बनकर फंस गए हैं। कौन जहाज जाएगा कौन नहीं ये काम करने लगे हैं। यही ट्रंप कहा करते थे, इराक में या खाड़ी के देशों में अमेरिका का क्या काम, अपनी सेना बुलाएंगे, पैसे बचाएंगे। अब इसराइल के चक्कर में हुर्मुज में जहाज पास करवाने का काम ट्रंप करने लगे हैं। नमस्कार, मैं रवीश कुमार।
1: ਬਿਲਕੁਲ ਜੀ, ਟ੍ਰੈਫਿਕ ਮਾਸਟਰ ਟਰੰਪ ਜਿਹੜੇ ਨੇ ਹੁਣ ਉਹ ਫਸ ਗਏ ਨੇ। ਦੂਜੇ ਪਾਸੇ ਕਾਰਨੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਵੀ ਜਦੋਂ ਗੋਡੀ ਹਾਵੇ ਬ੍ਰਿਜ ਜਿਹੜਾ ਖੁੱਲ ਜਾਣਾ 27 ਤਰੀਕ ਤੋਂ, ਤੇ ਉੱਥੇ ਜਿਹੜਾ ਅਗਲੇ 15 ਸਾਲਾਂ ਤੱਕ, ਪਹਿਲਾਂ ਤਾਂ 50% ਕਿਉਂਕਿ ਪੈਸਾ ਕੈਨੇਡਾ ਨੇ ਲਾਇਆ, ਤੇ ਪਹਿਲਾਂ 50% ਤੱਕ ਜਿਹੜਾ ਉਹਦਾ ਪ੍ਰੋਫਿਟ ਹੈ ਉਹ ਕੈਨੇਡਾ ਨੂੰ ਮਿਲੇਗਾ 15 ਸਾਲ, ਤੇ ਬਾਕੀ ਦਾ 50% ਜਿਹੜਾ ਇਕਨੋਮਿਕ ਡਿਵੈਲਪਮੈਂਟ ਹੋਵੇਗਾ, ਤੇ ਉਸ ਤੋਂ ਬਾਅਦ ਜਿਹੜਾ ਕੋਈ ਮਾਰਜਨ ਬਚਿਆ ਕਰੇਗਾ ਉਹ ਬਹੁਤਾ ਨਹੀਂ ਬਚੇਗਾ, ਕਹਿੰਦੇ ਉਹ ਥੋੜਾ ਜਿਹਾ ਮਾਰਜਨ ਜਿਹੜਾ US ਦੇ ਨਾਲ ਵੀ ਸ਼ੇਅਰ ਕੀਤਾ ਜਾਏਗਾ ਪ੍ਰੋਫਿਟ ਉਹਦਾ, ਬਟ ਹਾਲੇ ਟਾਈਮ ਲੱਗੇਗਾ, ਹਾਲੇ US ਨੂੰ ਕੁਛ ਜਾਂਦਾ ਨਹੀਂ, ਜਿਹਦੇ ਕਰਕੇ ਤੁਸੀਂ ਸੋਚ ਸਕਦੇ ਹੋ ਵੀ US ਨੂੰ ਵੀ ਇਹ ਲੱਗਦਾ ਵੀ ਸਾਨੂੰ ਇੱਥੋਂ ਕੀ ਫਾਇਦਾ। US ਨੂੰ ਤੇ ਘੱਟ ਲੱਗਦਾ, ਟਰੰਪ ਨੂੰ ਜ਼ਿਆਦਾ ਲੱਗਦਾ, ਕਿਉਂਕਿ ਜਿਹੜਾ ਪੈਸਾ ਲਾਇਆ ਉਹ ਕੈਨੇਡਾ ਨੇ ਐਗਰੀ ਕੀਤਾ ਸੀ, ਉੱਥੇ ਵੀ ਫਰੰਟ ਫੁੱਲ ਕੰਸਟਰਕਸ਼ਨ ਕੋਸਟ ਜਿਹੜੀ ਹੈ ਉਹ $6.4 billion ਹੈਗੀ ਹੈ, ਤੇ ਉਹ ਕੈਨੇਡਾ ਨੇ 2012 ਤੋਂ ਇਹ ਤੇ ਸਾਈਨ ਕੀਤਾ ਸੀਗਾ, ਕੈਨੇਡਾ ਮਿਸ਼ੀਗਨ ਕਰੋਸਿੰਗ ਐਗਰੀਮੈਂਟ ਦੇ ਉੱਤੇ। ਤੇ ਨਾਲ ਦੀ ਨਾਲ ਜੇ ਟੋਲ ਵਧਾਉਣ ਦੀ ਗੱਲ ਕੀਤੀ ਜਾਏ ਜਿੱਦਾਂ 10% ਇਹਨਾਂ ਨੇ ਕਹਿਣਾ, ਤੇ ਉਹਦੇ ਉੱਤੇ ਵਿਚਾਰ ਜਿਹੜਾ ਕੀਤਾ ਜਾ ਸਕਦਾ, ਬਟ ਅਦਰਵਾਈਜ਼ ਜਿਹੜਾ 15 ਸਾਲ ਤੱਕ ਜਿਹੜਾ ਇਹ 50-50 ਜਿਹੜਾ ਪੈਸਾ ਹੈ ਉਹ ਕੈਨੇਡਾ ਨੂੰ ਤੇ ਇਕਨੋਮਿਕ ਡਿਵੈਲਪਮੈਂਟ ਜਿਹੜਾ ਉਹਨਾਂ ਨੂੰ ਜਾਏਗਾ US ਵਾਲੇ ਜਿਹੜਾ, ਨਾ ਕਿ ਟਰੰਪ ਨੂੰ। ਤੇ ਇਹ ਇੱਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ। ਸੋ ਕੰਜ਼ਰਵੇਟਿਵ MP ਅਲਬਰਟਾ ਦੇ ਸ਼ੁਭ ਮਜ਼ੂਮਦਾਰ ਕਹਿੰਦੇ ਨੇ ਵੀ ਵਾਇਰ ਕੰਪਰੋਮਾਈਜ਼ ਇਜ਼ ਨਾਟ ਏ ਬੈਡ ਥਿੰਗ ਐਂਡ ਨੈਗੋਸ਼ੀਏਸ਼ਨਸ ਆਰ ਚੈਲੰਜਿੰਗ ਵਿਦ ਐਨ ਅਨਪ੍ਰੈਡਿਕਟੇਬਲ ਐਡਮਿਨਿਸਟ੍ਰੇਸ਼ਨ, ਮੈਨੀ ਕੁਐਸਚਨ ਸਟਿਲ ਰਿਮੇਨ। ਸੋ ਇਹ ਆਪਣੀ ਵੀ ਜਿਹੜੀ ਤਕਲੀਫ ਜਾ ਰਹੀ ਹੈ, ਤੇ ਦੇ ਆਰ ਮੈਨੀ ਮੈਨੀ ਕੁਐਸਚਨ ਜਿਹੜੇ ਨੇ ਉਹ ਕੈਨੇਡੀਅਨ ਕਹਿੰਦੇ ਨੇ ਪੁੱਛ ਰਹੇ ਆ। ਇਹਨਾਂ ਨੇ ਵੀ CTV ਦੀ ਇੰਟਰਵਿਊ ਵਿੱਚ ਕਿਹਾ, ਕਹਿੰਦੇ ਵੀ ਆਈ ਥਿੰਕ ਦੇ ਆਰ ਰਾਈਟ ਟੂ ਆਸਕ ਇਟ ਐਂਡ ਆਈ ਹੋਪ ਦੈਟ ਕੈਨੇਡਾ US ਟ੍ਰੇਡ ਮਿਨਿਸਟਰ ਡੋਮਨਿਕ ਲੈਬਲਾਂਗ ਐਂਡ ਪ੍ਰਾਈਮ ਮਿਨਿਸਟਰ ਕਾਰਨੀ ਰਿਵੀਲ ਦੈਟ ਬਿਫੋਰ ਦੇ ਓਪਨ ਦਾ ਬ੍ਰਿਜ। ਮੈਨੂੰ ਤਾਂ ਲੱਗਦਾ ਇਹ ਗੱਲ ਜ਼ਰੂਰ ਸੁਣਨਗੇ ਉਹ, ਤੇ ਇਹਨਾਂ ਨੂੰ ਸਾਰਾ ਕੁਝ ਦੱਸ ਕੇ ਤੇ ਫਿਰ ਉਸ ਤੋਂ ਬਾਅਦ ਹੀ ਖੁੱਲਣਗੇ ਜੇ ਇਹਨਾਂ ਨੇ ਕਿਹਾ ਇੰਨੇ ਦਾਅਵੇ ਨਾ। ਤੇ ਕਿਉਂਕਿ ਸਾਡੇ ਕੈਲਗਰੀ ਦੇ MP ਨੇ ਜੀ ਇੱਥੋਂ ਦੇ ਸ਼ੁਭ ਮਜੂਮਦਾਰ, ਚਲਦੇ ਅੱਗੇ ਅਗਲੀਆਂ ਖਬਰਾਂ ਵਾਲੇ ਪਾਸੇ, ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 8 ਵਜੇ ਤੱਕ ਚੱਲੇਗਾ, ਤੇ ਇਹਦੇ 'ਚ ਆਪਾਂ ਹੋਰ ਕਈ ਖਬਰਾਂ ਦੇ ਗੱਲਾਂ ਤਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੁਛ ਇੱਕ ਨਿਊਜ਼ ਵੀ ਆਉਂਦੀਆਂ ਨੇ ਸਾਡੇ ਕੋਲ, ਓਵਰਆਲ ਜਿਹੜੀਆਂ ਗਵਰਨਮੈਂਟ ਦੀਆਂ ਹੋ ਗਈਆਂ ਜਾਂ ਓਪੋਜੀਸ਼ਨ ਦੀਆਂ ਹੋ ਗਈਆਂ, ਇਹ ਸਾਰਾ ਕੁਝ ਜਿਹੜਾ ਚੱਲਦਾ। ਮਤਲਬ ਅੱਜ ਕੱਲ੍ਹ ਤੇ ਸਾਰੇ ਸਟੈਂਪੀਡ ਬ੍ਰੇਕਫਾਸਟ ਦੇ ਵਿੱਚ ਉਲਝੇ ਸੀਗੇ ਕੱਲ ਤੱਕ,
2: ਪੰਜਾਬੀ ਵਿੱਚ ਵੀ

0: ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
0: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
2: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो सबरम 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਸੋ ਇਹਦੇ ਨਾਲ ਹੀ ਕੋਈ ਤੋਂ ਵਾਪਸ ਮਿਲਦੇ ਹਾਂ ਤੁਹਾਨੂੰ ਦੱਸਦੇ ਵੀ ਇਹ ਪ੍ਰੋਗਰਾਮਾਂ ਦੇ ਵਿੱਚ ਜੇ ਤੁਸੀਂ ਕੋਈ ਆਪਣਾ ਮੈਸੇਜ ਦੇਣਾ ਚਾਹੋ 403-400-0203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਜਾਂ sabrong.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ iwebguy.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ। ਆਪਣੀ ਵੈਬਸਾਈਟ ਦੇ ਨਾਲ ਨਾਲ ਬਣਾਉਣਾ ਚਾਹੁੰਦੇ ਹੋ, ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਅੱਜ ਕੱਲ੍ਹ, ਕਿਉਂਕਿ ਇਹ ਦਾ ਜ਼ਮਾਨਾ ਇਹਦੇ ਨਾਲ ਤੁਹਾਡੇ ਬਿਜ਼ਨਸ ਨੂੰ ਕਿੱਦਾਂ ਫਾਇਦਾ ਪਹੁੰਚਾਇਆ ਜਾ ਸਕੇ। ਸੋ ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਕਿਸੇ ਵੀ ਤਰ੍ਹਾਂ ਦੇ ਡਿਜੀਟਲ ਸਰਵਿਸਿਜ਼ ਲਈ ਬਣਾਉਣਾ ਚਾਹੁੰਦੇ ਹੋ ਉੱਥੇ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ 403-400-0203 ਤੇ ਜਾਂ iwebguy.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਲਈ ਜਾ ਸਕਦੀ। ਨਵਾਂ ਜਿਹੜਾ ਅੱਜ ਕੱਲ੍ਹ ਕੰਮ ਚੱਲ ਰਿਹਾ ਜੀ, ਕਾਫੀ ਦੁਨੀਆਂ ਭਰ ਦੇ ਵਿੱਚ ਲੋਕਾਂ ਨੂੰ CNC ਦੇ ਨਾਲ ਬਣੀਆਂ ਜਿਹੜੇ ਮਸ਼ੀਨਿੰਗ ਦੇ ਪ੍ਰੋਡਕਟਸ ਹੁੰਦੇ ਆ ਉਹਦੀ ਕਾਫੀ ਲੋੜ ਹੈ। ਜਿਹੜੇ ਦੋਸਤ ਕੋਈ ਆਇਲ ਐਂਡ ਗੈਸ ਦੇ ਨਾਲ ਰਿਲੇਟਡ ਨੇ ਉਹਨਾਂ ਵਾਸਤੇ ਮੈਸੇਜ ਆ ਵੀ ਜੇ ਤੁਸੀਂ ਕੋਈ ਪ੍ਰੋਕਿਓਰਮੈਂਟ ਦਾ ਕੰਮ ਕਰ ਰਹੇ ਹੋ ਜਾਂ ਕਿਤੇ ਦੇਖਦੇ ਹੋ ਵੀ ਤੁਹਾਨੂੰ ਕੋਈ ਪਾਰਟਸ ਚਾਹੀਦੇ ਆ ਤੇ symboengineering.ca ਵੈਬਸਾਈਟ ਤੇ ਵਿਜ਼ਿਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਸਿੰਬੋ ਇੰਜੀਨੀਅਰਿੰਗ ਨੇ ਜਿਹੜੀ ਇਹ ਸਾਡੀਆਂ ਇੰਜੀਨੀਅਰਿੰਗ ਦੇ ਸਰਵਿਸਿਜ਼ ਦੇ ਨਾਲ ਨਾਲ ਪ੍ਰੋਡਕਟ ਵੀ ਸਪਲਾਈ ਕਰਦੇ ਹਨ। ਸੋ ਰੀਸੈਂਟ ਜਿਹੜਾ ਸ਼ੁਰੂ ਕੀਤਾ ਇਹ 'ਚ ਕਿਸੇ ਵੀ ਤਰ੍ਹਾਂ ਦੀਆਂ ਤੁਸੀਂ ਸਰਵਿਸਿਜ਼ ਲੈਣੀਆਂ ਹੋਣ ਤੇ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ। ਇੰਜੀਨੀਅਰਿੰਗ ਡਿਜ਼ਾਇਨ ਹੋ ਗਿਆ ਜਾਂ ਪ੍ਰੋਸੈਸ਼ਨ ਮਸ਼ੀਨਿੰਗ ਹੋ ਗਿਆ ਤੇ ਮਸ਼ੀਨਿੰਗ ਦੇ ਨਾਲ ਰਿਲੇਟਡ ਜਿਹੜੀਆਂ ਸਰਵਿਸਿਜ਼ ਨੇ ਇਹ ਕਾਫੀ ਹਾਈ ਐਂਡ ਕੁਆਲਿਟੀ ਕੰਮ ਆ ਜਿਹੜਾ CNC ਦਾ ਜਿਹੜਾ ਸਾਡਾ ਹੈ। ਮੇਨ ਜਿਹੜੀ ਚਾਈਨਾ ਬੇਸ ਕੰਪਨੀ ਹੈ ਉਹਦੇ ਨਾਲ ਸਾਡਾ ਟਾਈ ਅਪ ਹੈ। ਬੇਸਿਕਲੀ ਆਪਾਂ ਲੋਕਲ ਕੰਪਨੀ ਸ਼ੁਰੂ ਕੀਤੀ ਹੈ ਉਹਨਾਂ ਦੇ ਨਾਲ ਮਿਲ ਕੇ, ਪਰ ਜਿਹੜੀ ਮੇਜਰ ਜਿਹੜਾ ਹੈ ਉਹ ਕੰਟਰੋਲ ਜਿਹੜਾ ਉਹ ਕੈਨੇਡੀਅਨ ਸਾਡਾ ਆਪਣਾ ਖੁਦ ਦਾ ਹੀ ਹੈ। ਬਟ ਇਹ ਵੀ ਚਾਈਨੀਜ਼ ਕੰਪਨੀ ਦਾ ਵੀ ਵਿੱਚ ਇਹਦੇ 'ਚ ਰੋਲ ਹੈਗਾ ਨਾਲ ਬੇਸਿਕਲੀ।

ਪ੍ਰੋਡਕਟ ਤੇ ਪ੍ਰੋਵਾਈਡ ਕਰਦੇ ਆ, ਬਟ ਉਹਦੇ ਨਾਲ ਨਾਲ ਉਹ ਵੀ ਵਿੱਚ ਥੋੜਾ ਜਿਹਾ ਮਿਨੀਮਮ ਜਿਹਾ ਸ਼ੇਅਰ ਜਿਹੜਾ ਉਹ ਓਨ ਕਰਦੇ ਆ, ਮੋਸਟਲੀ ਜਿਹੜਾ ਆਪਾਂ ਕਰਦੇ ਆ। ਸੋ ਇਹਦੇ ਚ ਪ੍ਰੋਡਕਟ ਜਿਹੜੇ ਨੇ ਉਹ ਕੰਪਨੀਆਂ ਜਿਹੜੀਆਂ ਨੇ ਆਲਰੇਡੀ ਇਹਨਾਂ ਦੇ ਟਰਸਟਡ ਪਾਰਟਨਰਸ ਦੇ ਵਿੱਚ BMW, ABB, BYD, ਜਿਹੜੀ ਕਿ EV ਵਹੀਕਲ ਦੀ ਗੱਡੀਆਂ ਦੇ ਪਾਰਟਸ ਜਿਹੜੇ ਨੇ, ਐਜੀਲੈਂਟ ਕੰਪਨੀ ਹੈ, ਫਿਰ ਕੈਟਰਪਿਲਰ ਕੰਪਨੀ ਹੈ, ਯੂਨੀਟਰੀ ਹੈ, ਐਨਵੀਡੀਆ ਜਿਹੜੀ ਅੱਜ ਕੱਲ੍ਹ ਦੁਨੀਆ ਦੀ ਕਾਫੀ ਵੱਡੀ ਕੰਪਨੀ ਹੈ, ਟ੍ਰਿਲੀਅਨਸ ਆਫ ਡਾਲਰ ਦੀ ਕੰਪਨੀ ਜਿਹੜੀ ਹੈ ਬਣ ਚੁੱਕੀ ਹੈ। ਤੇ ਇਸ ਕੰਪਨੀ ਵਨ ਆਫ ਦਾ ਬਿਗੈਸਟ ਵਨ ਇਨ ਦਾ ਵਰਲਡ, ਮੈਨੂੰ ਕਹਿ ਸਕਦੇ ਤੁਸੀਂ, ਜਾਂ ਵੱਡੀ ਹੈ ਸਭ ਤੋਂ, ਮੈਂ ਆਈ ਬਿਲੀਵ, ਕਿਉਂਕਿ ਸ਼ੇਅਰ ਦੀ ਵੈਲਿਊ ਉੱਪਰ ਥੱਲੇ ਜਦੋਂ ਜਾਂਦੀ ਹੈ। ਤੇ ਇਹ ਸਾਰਿਆਂ ਵਾਸਤੇ ਪਾਰਟਸ ਜਿਹੜੇ ਨੇ ਆਲਰੇਡੀ ਸਿੰਬੋ ਬਣਾ ਰਹੀ ਹੈ, ਉਹਨਾਂ ਨੂੰ ਪ੍ਰੋਵਾਈਡ ਕਰ ਰਹੀ ਹੈ। ਤੁਸੀਂ ਵੀ ਕਿਸੇ ਤਰ੍ਹਾਂ ਦੀਆਂ ਵੀ ਸਰਵਿਸਿਜ਼ ਲੈਣੀਆਂ ਹੋਣ, ਇੰਜੀਨੀਅਰਿੰਗ ਤੋਂ ਇਲਾਵਾ ਵੀ ਜੇ ਇੰਜੀਨੀਅਰਿੰਗ ਸਰਵਿਸਿਜ਼ ਨੇ ਉਹ ਵੀ ਪ੍ਰੋਵਾਈਡ ਕੀਤੀ ਜਾਂਦੀ ਨੇ, ਮਕੈਨੀਕਲ, ਇੰਡਸਟਰੀਅਲ ਜਾਂ ਸਿਵਲ ਦੇ ਨਾਲ ਰਿਲੇਟਡ, ਜਾਂ ਇਸ ਤੋਂ ਇਲਾਵਾ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਪ੍ਰੋਸੈਸ਼ਨ ਇੰਜੀਨੀਅਰਿੰਗ ਕਰਵਾਉਣੀ ਹੈ, ਪ੍ਰੋਡਕਟ ਡਿਜ਼ਾਇਨ ਜਾਂ ਡਿਵੈਲਪਮੈਂਟ ਕੋਈ ਕਰਵਾਉਣਾ, ਤੇ ਲੋਕਲ ਡਿਜ਼ਾਇਨਿੰਗ ਟੀਮ ਜਿਹੜੀ ਸਾਡੀ ਉਹ ਸਾਰਾ ਕੁਝ ਡਿਜ਼ਾਇਨ ਕਰਕੇ ਦੇਵੇਗੀ। AI ਦੇ ਨਾਲ ਪਾਵਰ ਇਨੋਵੇਸ਼ਨ ਜਿਹੜੀ ਹੈ ਉਹ ਵੀ ਕਰਕੇ ਦਿੰਦੇ ਹਾਂ। ਇਸ ਤੋਂ ਇਲਾਵਾ ਰੈਪਿਡ ਪ੍ਰੋਟੋਟਾਈਪਿੰਗ ਜਿਹੜੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਪਾਰਟਸ ਹੈ, ਜਿੱਦਾਂ ਓਇਲ ਐਂਡ ਗੈਸ ਇਜ਼ ਵਨ ਆਫ ਦਾ ਐਗਜ਼ਾਮਪਲ ਹੈ, ਜਾਂ ਇਸ ਤੋਂ ਇਲਾਵਾ ਕਈ ਮੈਨੂਫੈਕਚਰਿੰਗ ਦੇ ਵਿੱਚ ਐਸੇ ਪਾਰਟਸ ਹੁੰਦੇ ਨੇ ਜਿਹੜੇ ਬੰਦੇ ਨਹੀਂ, ਕੰਪਨੀਆਂ ਜਿਹੜੀਆਂ ਨੇ ਉਹ ਫਿਰ ਇੱਕ ਵਾਰੀ ਬਣਾਤਾ ਫਿਰ ਦੁਬਾਰਾ ਬਣਾਉਣਾ ਉਹਨਾਂ ਵਾਸਤੇ ਸੌਖਾ ਨਹੀਂ, ਜਾਂ ਪਾਰਟ ਇੰਨੀ ਜਲਦੀ ਤੇ ਚਾਹੀਦਾ ਨਹੀਂ ਹੁੰਦਾ, ਤੇ ਉਹ ਮਸ਼ੀਨ ਤੇ ਬਣਾਤੀ, ਬਟ ਉਹ ਪਾਰਟ ਜਿਹੜੇ ਇੰਨੀ ਈਜ਼ੀਲੀ ਅਵੇਲੇਬਲ ਨਹੀਂ ਹੁੰਦੇ। ਉਹ ਪਾਰਟ ਵੀ ਜੇ ਤੁਹਾਨੂੰ ਚਾਹੀਦਾ ਹੋਵੇ ਕਿਸੇ ਨੂੰ, ਤੇ ਰੈਪਿਡ ਪ੍ਰੋਟੋਟਾਈਪਿੰਗ ਕਰਦੇ, ਉਹ ਵੀ ਬਣਾ ਕੇ ਦੇ ਦਿੰਦੇ ਆ। ਕੁਆਲਿਟੀ ਪ੍ਰੋਡਕਟ ਨੇ ਜਿੱਦਾਂ ਤੁਹਾਨੂੰ ਮੈਂ ਦੱਸ ਦਿੱਤਾ ਵੀ ਇਹ ਕਾਫੀ ਵਧੀਆ ਕੰਪਨੀ ਹੈ ਜਿਹਨਾਂ ਦੀਆਂ ਸਰਵਿਸਿਸ ਪ੍ਰੋਵਾਈਡ ਕਰ ਰਿਹਾ। ਓਇਲ ਐਂਡ ਗੈਸ ਪ੍ਰੋਸੈਸ਼ਨ ਕੰਪੋਨੈਂਟ ਦੇ ਨਾਲ ਨਾਲ AI ਸਰਵਰ ਦੇ ਜਿਹੜੇ ਲਿਕੁਇਡ ਕੂਲਿੰਗ ਕਨੈਕਟਰਸ ਹੁੰਦੇ ਆ ਉਹ ਵੀ ਬਣਾਉਂਦੇ ਆ, ਨਾਲ ਦੀ ਨਾਲ ਨਿਊ ਐਨਰਜੀ ਵਹੀਕਲ ਜਿਹੜੇ ਅੱਜ ਕੱਲ੍ਹ ਕਾਫੀ ਚੱਲਦੇ ਆ ਉਹਨਾਂ ਦੇ ਕੰਪੋਨੈਂਟਸ ਵੀ ਇਹਦਾ ਹਿੱਸਾ ਨੇ। ਐਰੋਸਪੇਸ ਪ੍ਰੋਸੈਸ਼ਨ ਕੰਪੋਨੈਂਟ ਜਿਹੜੇ ਨੇ ਉਹ ਵੀ ਬਣਾਉਂਦੇ ਆ, ਕੁਛ ਕੈਨੇਡਾ ਦੇ ਵਿੱਚ ਵੀ ਐਰੋਸਪੇਸ ਦੀ ਲੋੜ ਹੈ, ਬਟ ਇਸ ਤੋਂ ਇਲਾਵਾ ਹੋਰ ਵੀ ਕਈ ਕੰਟਰੀਜ਼ ਦੇ ਵਿੱਚ, ਜੇ ਕਿਤੇ ਤੁਹਾਡਾ ਕਿਸੇ ਨਾਲ ਕੋਈ ਰਿਲੇਸ਼ਨਸ਼ਿਪ ਹੋਵੇ, ਤੇ ਇਹਦੇ ਬਦਲੇ ਤੁਸੀਂ ਆਪਣਾ ਜਿਹੜਾ ਬੰਦਾ ਕਮਿਸ਼ਨ ਕਹਿ ਲਓ ਜਾਂ ਜੋ ਵੀ ਉਹਦੀ ਫੀਸ ਹੁੰਦੀ ਹੈ ਉਹ ਵੀ ਤੁਸੀਂ ਲੈ ਸਕਦੇ ਹੋ। ਤੇ ਨਾਲ ਦੀ ਨਾਲ ਹੀ ਹਿਊਮਨ ਏਡ ਦੇ ਜਿਹੜੇ ਰਿਬੋਟ ਤੇ ਪ੍ਰੋਸੈਸ਼ਨ ਕੰਪੋਨੈਂਟਸ ਨੇ, ਤੁਹਾਨੂੰ ਪਤਾ ਵੀ ਰਿਬੋਟ ਵੀ ਸਾਰਾ ਦਾ ਸਾਰਾ ਇਸੇ ਤਰੀਕੇ ਨੇ ਬਣਾਇਆ ਜਾਂਦਾ, ਉਹਦੇ ਪਹਿਲਾਂ ਪਾਰਟਸ ਬਣਾਏ ਜਾਂਦੇ ਤੇ ਫਿਰ ਮਾਸ ਮੈਨੂਫੈਕਚਰਿੰਗ ਨਹੀਂ ਉਹਦੀ ਹੁੰਦੀ, ਇਸੇ ਤਰੀਕੇ ਨਾਲ ਹੀ ਹੁੰਦੀ ਹੈ। ਉਹ ਪਾਰਟ ਬਣਾਉਣ ਤੋਂ ਬਾਅਦ ਫਿਰ ਉਹ ਰਿਬੋਟ ਜਿਹੜਾ ਪੂਰਾ ਤਿਆਰ ਹੁੰਦਾ। ਸੋ ਇਸ ਤਰੀਕੇ ਦੀ, ਕਿਉਂਕਿ ਇਹਦੀ ਅਲੱਗ ਤਰ੍ਹਾਂ ਦਾ ਮਟੀਰੀਅਲ ਜਿਹੜਾ ਯੂਜ ਕੀਤਾ ਜਾਂਦਾ, ਕਈ ਤਰ੍ਹਾਂ ਦੇ ਮਟੀਰੀਅਲ ਨੇ ਇਹਨਾਂ ਦੇ ਵਿੱਚ ਓਵਰਆਲ ਜਿਹੜਾ ਯੂਜ ਕਰਦੇ ਆ। ਤੇ ਜਿਵੇਂ ਜਿਵੇਂ ਜੇ ਤੁਸੀਂ ਕਿਸੇ ਦੋਸਤ ਨੂੰ, ਮਿੱਤਰ ਨੂੰ, ਭੈਣ ਭਰਾ ਨੂੰ, ਜਾਂ ਤੁਹਾਨੂੰ ਲੱਗਦਾ ਵੀ ਕਿਤੇ ਇਹਦੀ ਰਿਕੁਆਇਰਮੈਂਟ ਹੈ, ਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। 4034000203 ਤੇ ਤੁਸੀਂ ਮੇਰੇ ਨਾਲ ਸੰਪਰਕ ਕਰਕੇ, ਤੇ ਹੋਰ ਜਾਣਕਾਰੀ ਜੇ ਲੈਣੀ ਹੋਵੇ ਤੇ ਜ਼ਰੂਰ ਲੈ ਸਕਦੇ ਹੋ। ਇਹ ਮਾਡਰਨ ਟੈਕਨੋਲੋਜੀ ਜਿਹੜੀ ਅੱਜ ਕੱਲ੍ਹ ਕਿੱਧਰ ਜਾ ਰਹੀ ਹੈ, ਪ੍ਰੋਸੈਸ਼ਨ ਦਾ ਕੰਮ ਹੈ, ਬਹੁਤ ਬਰੀਕੀ ਦਾ ਕੰਮ ਜਿਹਨੂੰ ਕਹਿੰਦੇ ਆ, ਇਹ CNC ਮਸ਼ੀਨਾਂ ਜਿਹੜੀਆਂ ਨੇ ਉਹ ਬਣਾ ਕੇ ਦਿੰਦੀਆਂ ਨੇ। ਆਲਮੋਸਟ 600 ਦੇ ਕਰੀਬ ਜਿਹੜੀਆਂ ਮਸ਼ੀਨਾਂ ਇਹਨਾਂ ਕੋਲ ਨੇ ਜਿਹੜੀਆਂ CNC ਦਾ ਕੰਮ ਕਰਕੇ ਦਿੰਦੀਆਂ। ਸੋ ਵੰਸ ਅਗੇਨ, ਜੇ ਕਿਸੇ ਵੀ ਪ੍ਰੋਡਕਟ ਦੇ ਬਾਰੇ ਫ੍ਰੀ ਕੋਟੇਸ਼ਨ ਲੈਣੀ ਹੈ ਤੁਸੀਂ symboengineering.ca ਤੇ ਵਿਜ਼ਿਟ ਕਰਕੇ ਤੇ ਫੋਰਮ ਹੈ, ਕੋਟੇਸ਼ਨ ਦਾ ਤੁਸੀਂ ਉਹ ਫੋਰਮ ਭਰ ਸਕਦੇ ਹੋ, ਉਹਦੇ ਵਿੱਚ ਹੋਰ ਜਾਣਕਾਰੀ ਜਿਹੜੀ ਹੈ ਉਹ ਵੀ ਲੈ ਸਕਦੇ ਹੋ। ਪ੍ਰੋਗਰਾਮ ਚ ਥੋੜਾ ਜਿਹਾ ਅੱਗੇ ਵਧੀਆ ਤੇ ਹੋਰ ਕੁਛ ਖਬਰਾਂ ਵਾਲੇ ਪਾਸੇ ਵੀ ਨਜ਼ਰ ਮਾਰ ਲਈਏ। ਇੱਕ 6 ਸਾਲਾ ਬੱਚੀ ਦੇ ਡੁੱਬ ਕੇ ਮਾਰੇ ਜਾਣ ਦੀ ਖਬਰ ਆ ਰਹੀ ਹੈ ਸਾਊਥ ਈਸਟ ਚ, ਬਹੁਤ ਮੰਦਭਾਗੀ ਖਬਰ ਹੈ ਜਿਹੜੀ ਇੱਕ ਸੰਡੇ ਦੀ ਕੱਲ ਦਿਖਾਇਆ ਜਾ ਰਿਹਾ। ਸੋ ਇਹੀ ਮੈਂ ਵੰਸ ਅਗੇਨ ਜਿੱਥੇ ਆਪਾਂ ਅਫਸੋਸ ਪ੍ਰਗਟ ਕਰਦੇ ਹਾਂ, ਨਾਲ ਦੀ ਨਾਲ ਇਹ ਵੀ ਰਿਕੁਐਸਟ ਕਰਦੇ ਹਾਂ ਵੀ ਹਮੇਸ਼ਾ ਹੀ, ਕਿਉਂਕਿ ਹੁਣ ਦਿਨ ਜਿਵੇਂ ਥੋੜੇ ਖੁੱਲ ਜਾਣੇ ਆ, ਤੇ ਆਪਣੇ ਆਪ ਨੂੰ ਚੰਗੇ ਤਰੀਕੇ ਦੇ ਨਾਲ ਬੱਚਿਆਂ ਨੂੰ ਆਪਣੇ ਕੋਲ ਰੱਖੋ। ਇਹ ਹੀਟ ਵਾਰਨਿੰਗ ਵੀ ਬਹੁਤ ਆ ਰਹੀ ਹੈ, ਇਹਦਾ ਵੀ ਧਿਆਨ ਰੱਖੋ, ਤੇ ਨਾਲ ਦੀ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪਾਣੀ ਦੇ ਲਾਗੇ ਅੱਗੇ ਜਾਣਾ ਤੇ ਸੇਫਟੀ ਜਿਹੜੀ ਹੈ ਆਲਵੇਜ਼ ਪ੍ਰੈਫਰੈਂਸ ਹੋਣੀ ਚਾਹੀਦੀ ਹੈ। ਸੋ ਇਸ ਗੱਲ ਦੇ ਉੱਤੇ ਵੀ ਵਰਕ ਹੋ ਜਾਏਗਾ ਉਹ ਜ਼ਰੂਰ ਰੱਖੋ। ਇਹ ਤੇ ਕੁਛ ਖਬਰਾਂ ਹੋ ਗਈਆਂ ਜੀ, ਤੇ ਤੁਹਾਨੂੰ ਪਤਾ ਫਰੇਟ ਟ੍ਰੇਨ ਜਿਹੜੀ ਉਹ ਡੀਲੇਅ ਹੋ ਗਈ ਹੈ ਸਾਊਥ ਵੈਸਟ ਦੇ ਵਿੱਚ, ਤੇ ਇਹ ਵੀ ਡੁੱਬੇ ਜਿਹੜੇ ਨੇ ਪਾਣੀ 'ਚ ਡੁੱਬੇ ਨਜ਼ਰ ਆ ਰਹੇ ਨੇ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ

0: ਫੈਸਟੀਵਲ ਫਿਲਮਸ ਬਣਾਈਆਂ ਨੇ
1: ਅੱਛਾ
0: ਇਸ ਤੋਂ ਪਹਿਲਾਂ ਹਾਂਜੀ ਉਹ ਫਿਲਮ ਜਿਹੜੀ ਆਪਣੇ ਕੇਨਸ ਫਿਲਮ ਫੈਸਟੀਵਲ ਔਰ ਇੱਧਰ ਉੱਧਰ ਡਿਸਪਲੇ ਹੋਈਆਂ ਨੇ ਤਾਂ ਫਿਰ ਇਹ ਪ੍ਰੋਜੈਕਟ ਜਿਹੜਾ ਮੇਰਾ ਫਸਟ ਟਾਈਮ ਚੰਨ ਕਿੱਦਾਂ ਗੁਜ਼ਾਰੀ ਹੈ ਰਾਤ ਇਹ ਪ੍ਰੋਜੈਕਟ ਮੈਂ ਇੰਡੀਪੈਂਡੈਂਟਲੀ ਖੁਦ ਕਰ ਰਿਹਾ ਜਿੱਥੇ ਮੈਂ ਪ੍ਰੋਡਿਊਸ ਰਾਈਟ ਸਾਰਾ ਕੁਛ ਮੈਂ ਆਪਣੇ ਹਿਸਾਬ ਨਾਲ ਆਪ ਕੀਤਾ ਸੋ ਇਹਦੀ ਛੋਟੀ ਜਿਹੀ ਇੰਸਟਰੋ ਮੇਰੀ ਬਾਇਓਗ੍ਰਾਫੀ ਮਤਲਬ ਪਿੱਛੋਂ
1: ਐਨਐਸਡੀ ਦਾ ਐਕਸਪੀਰੀਅੰਸ ਕਿਵੇਂ ਰਿਹਾ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਜਿਹਨਾਂ ਨੂੰ ਮੈਂ ਮਿਲਿਆ ਜਿਹੜੇ ਐਨਐਸਡੀ ਤੋਂ ਯੂ ਨੋ ਪਾਸ ਆਊਟ ਹੈਗੇ ਆ ਜਾਂ ਉੱਥੇ ਗਏ ਹੈਗੇ ਆ ਕਿਉਂਕਿ ਰੱਬ ਦੀ ਕਿਰਪਾ ਨਾਲ ਬਹੁਤ ਲੋਕਾਂ ਨਾਲ ਮੇਰਾ ਰਾਬਤਾ ਰਿਹਾ ਹੈਗਾ ਫਰੋਮ ਬਾਲੀਵੁੱਡ ਚਾਹੇ ਉਹ ਟੀਵੀ ਹੋਵੇ ਚਾਹੇ ਬਾਲੀਵੁੱਡ ਹੋਵੇ ਤੇ ਬਹੁਤ ਘੱਟ ਲੋਕ ਹੈਗੇ ਜਿਹੜੇ ਕਿ ਐਨਐਸਡੀ ਗਏ ਹਾਊ ਵਾਜ਼ ਯੋਰ ਐਕਸਪੀਰੀਅੰਸ ਹਾਊ ਯੂ ਰੇਟ ਦੈਟ ਇਜ਼ ਇਟ ਦੂਸਰਾ ਮੇਰਾ ਪਾਰਟ ਇਹ ਹੈਗਾ ਕਿ ਇਜ਼ ਇਟ ਨੈਸੈਸਰੀ ਫਾਰ ਐਵਰੀ ਪਰਸਨ ਜਿਹੜਾ ਇਸ ਫੀਲਡ 'ਚ ਆਉਣਾ ਚਾਹੁੰਦਾ ਹੈ ਉਹ ਐਨਐਸਡੀ ਤੋਂ ਹੋ ਕੇ ਜਾਏ
0: ਪਹਿਲਾਂ ਤਾਂ ਐਕਸਪੀਰੀਅੰਸ ਦੀ ਆਪਾਂ ਗੱਲ ਕਰਦੇ ਹਾਂ ਐਕਸਪੀਰੀਅੰਸ ਤਾਂ ਨੋ ਡਾਊਟ ਉਹ ਜਿਹਾ ਐਕਸਪੀਰੀਅੰਸ ਕਿਤੇ ਨਹੀਂ ਹੈ ਹੈ ਨਾ ਈਵਨ ਕਿਉਂਕਿ ਤੁਹਾਨੂੰ ਉੱਥੇ ਪੂਰਾ ਸੈਟਅਪ ਪੂਰਾ ਮਾਹੌਲ ਮਿਲ ਜਾਂਦਾ ਜਿੱਥੇ ਤੁਸੀਂ ਆਪਣੇ ਆਪ ਨੂੰ ਗਰੋ ਕਰ ਸਕਦੇ ਹੋ ਤੁਹਾਡੇ ਆਲੇ ਦੁਆਲੇ ਵੈਲ ਐਜੂਕੇਟਡ ਟੀਚਰਸ ਨੇ ਜਿਹੜੇ ਤੁਹਾਨੂੰ ਦੱਸ ਰਹੇ ਨੇ ਵਰਲਡ ਲੈਵਲ ਦੇ ਮਤਲਬ ਟੀਚਰਸ ਨੇ ਡਾਇਰੈਕਟਰਸ ਨੇ ਜਿਹਨਾਂ ਨੂੰ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਜਾਏ ਵਰਲਡ ਲੈਵਲ ਤੇ ਤੁਸੀਂ ਥੀਏਟਰ ਸਮਝਦੇ ਹੋ
1: ਸੋ
0: ਐਕਸਪੀਰੀਅੰਸ ਤਾਂ ਨੋ ਡਾਊਟ ਬਹੁਤ ਵਧੀਆ ਹੁੰਦਾ ਤੁਹਾਨੂੰ ਐਕਸਪੋਜਰ ਮਿਲਦਾ
1: ਜੀ
0: ਮਤਲਬ ਇਹ ਚੀਜ਼ਾਂ ਤਾਂ ਹੈਗੀਆਂ ਹੀ ਨੇ ਉੱਥੇ ਜੋ ਜੇ ਤੁਸੀਂ ਬਾਹਰ ਕਿਤੇ ਕਰਦੇ ਹੋ ਤਾਂ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਇੰਟਰਨੈਸ਼ਨਲ ਡਾਇਰੈਕਟਰ ਨਾਲ ਕੰਮ ਕਰ ਰਹੇ ਹੋ ਜਾਂ ਇੱਧਰ ਉੱਧਰ ਸਾਰੀਆਂ ਚੀਜ਼ਾਂ ਹੈ
1: ਨਾ ਜੀ
0: ਮਤਲਬ ਇਹ ਤਾਂ ਹੈ ਹੀ ਉੱਥੇ ਐਕਸਪੀਰੀਅੰਸ ਤੇ ਦੂਸਰਾ ਸਵਾਲ ਸੀਗਾ ਤੁਹਾਡਾ ਕਿ ਆਪਣਾ ਹਰ ਐਕਟਰ ਨੂੰ ਕੀ
1: ਐਕਟਰ ਡਾਇਰੈਕਟਰ ਜਾਂ ਜੋ ਵੀ ਬੰਦਾ ਫਿਲਮਾਂ ਨਾਲ ਜਾਂ ਇਸ ਏਰੀਆ ਨਾਲ ਜੁੜਨਾ ਚਾਹੁੰਦਾ ਹੈ ਐਨਐਸਡੀ ਉਹਦੇ ਵਾਸਤੇ ਮਤਲਬ ਕਿ ਇਟਸ ਹੈਲਪਫੁਲ
0: ਨਹੀਂ ਹੈਲਪਫੁਲ ਤਾਂ ਬਿਲਕੁਲ ਹੈਗਾ ਆ ਪਰ ਇਹ ਨਹੀਂ ਹੈਗਾ ਕਿ ਸਿਰਫ ਉਹੀ ਰਸਤਾ ਆ
1: ਓਕੇ
0: ਹੈ ਮਤਲਬ ਇਹ ਨਹੀਂ ਕਹਿ ਸਕਦੇ ਆਪਾਂ ਕਿ ਐਨਐਸਡੀ ਤਾਂ ਉਸ ਤੋਂ ਬਿਨਾਂ ਉਹ ਐਕਟਿੰਗ ਨਹੀਂ ਕਰ ਸਕਦਾ ਜਾਂ ਮੇਕਿੰਗ ਨਹੀਂ ਕਰ ਸਕਦਾ ਇੱਦਾਂ ਦਾ ਕੁਛ ਨਹੀਂ ਹੈ
1: ਜੀ
0: ਬਸ ਇਹ ਇੱਕ ਐਕਸਪੀਰੀਅੰਸ ਆ ਉੱਥੇ ਮੇਰਾ ਮੈਂ ਲੱਕੀ ਸੀਗੀ ਕਿ ਮੈਨੂੰ ਉੱਥੇ ਐਡਮਿਸ਼ਨ ਮਿਲ ਗਈ ਤਾਂ ਮੈਨੂੰ ਚੀਜ਼ਾਂ ਕਰਨ ਦਾ ਮੌਕਾ ਮਿਲਿਆ ਅਦਰਵਾਈਜ਼ ਜਿਹੜੇ ਬਿਨਾਂ ਐਨਐਸਡੀ ਤੋਂ ਨੇ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਉਹ
1: ਜੀ ਜੀ ਜੀ
0: ਐਟ ਦੀ ਐਂਡ ਡਿਪੈਂਡ ਇਹ ਕਰਦਾ ਤੁਸੀਂ ਸਿੱਖ ਕਿੱਦਾਂ ਰਹੇ ਹੁਣ
1: ਐਬਸੋਲੂਟਲੀ
0: ਹਾਂਜੀ ਹੁਣ ਕਾਫੀ ਸਾਰੇ ਇੱਦਾਂ ਦੇ ਵੀ ਬਹੁਤ ਅੱਛੇ ਅੱਛੇ ਚਿਹਰੇ ਨੇ ਜਾਂ ਨਾਮ ਨੇ ਜਿਹੜੇ ਐਨਐਸਡੀ ਸਿਰਫ ਵਰਕਸ਼ਾਪਸ ਤੋਂ ਹੀ ਬਹੁਤ ਕੁਝ ਸਿੱਖੇ ਬਹੁਤ ਅੱਛੇ ਲੈਵਲ ਤੇ ਪਹੁੰਚੇ ਨੇ
1: ਜੀ ਜੀ ਜੀ ਜੀ
0: ਮਤਲਬ ਬੰਬੇ ਜਦੋਂ ਮਿਲਦਾ ਕਿੰਨੇ ਅੱਛੇ ਜਿਹੜੇ ਪ੍ਰੋਫੈਸ਼ਨਲ ਕੰਮ ਕਰ ਰਹੇ ਨੇ ਪਤਾ ਚੱਲਦਾ ਕਿ ਹਾਂ ਅਸੀਂ ਇੱਕ ਵਰਕਸ਼ਾਪ ਲਾਈ ਸੀ ਜਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਪਰ ਉਹ ਬਹੁਤ ਅੱਛੇ ਲੈਵਲ ਤੇ ਕੰਮ ਕਰ ਰਹੇ ਨੇ
1: ਜੀ ਜੀ ਜੀ ਜੀ ਐਬਸੋਲੂਟਲੀ ਐਬਸੋਲੂਟਲੀ ਹੁਣ ਆਪਾਂ ਇਸ ਫਿਲਮ ਦੀ ਗੱਲ ਕਰਦੇ ਹਾਂ ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਪਹਿਲਾਂ ਤਾਂ ਇਹ ਬਹੁਤ ਹੀ ਯੂਨੀਕ ਜਿਹਾ ਟਾਈਟਲ ਹੈਗਾ ਕਿਉਂਕਿ ਇੱਥੇ ਗਾਣੇ ਬਹੁਤ ਸੁਣੇ ਆਪਾਂ ਨੇ ਤੇ ਇਹ ਟਾਈਟਲ ਤੁਸੀਂ ਕਿਵੇਂ ਸੋਚਿਆ ਦੂਸਰਾ ਤੁਸੀਂ ਇਸ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਇਸ ਗਾਣੇ ਦੇ ਉੱਤੇ ਹੈ ਜਾਂ ਇਸ ਟਾਈਟਲ ਦੇ ਉੱਤੇ ਹੀ ਹੈਗੀ ਹੈ
0: ਹਾਂਜੀ ਥੈਂਕ ਯੂ ਪਹਿਲਾਂ ਦਾ ਟਾਈਟਲ ਵਾਸਤੇ
1: ਨਹੀਂ ਬਹੁਤ ਸੋਹਣਾ ਟਾਈਟਲ ਹੈ ਬਿਕੋਜ਼ ਇਟਸ ਵੈਰੀ ਡਿਫਰੈਂਟ ਇਟਸ ਵੈਰੀ ਡਿਫਰੈਂਟ ਕਿਉਂਕਿ ਆਪਾਂ ਨੋਰਮਲ ਆਪਾਂ ਸੁਣਦੇ ਹਾਂ ਤੁਮ ਤੇਰੇ ਨਾਲ ਮੁਹੱਬਤ ਹੋ ਗਈ ਇਹ ਹੋ ਗਿਆ ਆਹ ਹੋ ਗਿਆ ਲਾਈਕ ਵੈਰੀ ਡਿਫਰੈਂਟ ਇਹ ਟਾਈਟਲ ਸਾਨੂੰ ਸੁਣਨ ਨੂੰ ਮਿਲਦੇ ਹੈਗੇ ਆ ਬਟ ਇਹ ਬੜਾ ਟੱਚੀ ਜਿਹਾ ਤੇ ਬਹੁਤ ਹੀ ਇੱਕ ਯੂਨੀਕ ਜਿਹਾ ਟਾਈਟਲ ਮੈਨੂੰ ਲੱਗਿਆ ਤਾਂ ਮੈਂ ਤੁਹਾਨੂੰ ਪੁੱਛਿਆ ਪਲੀਜ਼
0: ਐਕਚੁਅਲੀ ਇਹ ਤੁਹਾਨੂੰ ਪਤਾ ਹੋਣਾ ਕਿ ਇੱਕ ਫੋਕ ਸੌਂਗ ਹੈ ਇਹ ਔਰ ਫੋਕ ਸੌਂਗ ਮਤਲਬ ਉਹਦੇ ਵਿੱਚ ਕੀ ਹੈ ਕਿ ਆਪਣਾ ਇੱਕ ਲੜਕੀ ਆਪਣੇ ਲਵਰ ਨਾਲ ਸ਼ਿਕਾਇਤ ਜ਼ਾਹਿਰ ਕਰਦੀ ਹੁੰਦੀ ਆ ਉਹਦੇ 'ਚ ਕਹਿੰਦਾ ਚੰਨ ਕਿੱਦਾਂ ਗੁਜ਼ਾਰੀ ਆ ਰਾਤ ਮਤਲਬ ਉਸ ਤਰੀਕੇ ਦੇ ਨਾਲ ਲੇਕਿਨ ਆਪਾਂ ਇਸ ਨੂੰ ਜਿਸ ਤਰੀਕੇ ਦੇ ਨਾਲ ਜਿਸ ਮਾਹੌਲ ਦੇ ਵਿੱਚ ਇਹਨੂੰ ਯੂਜ਼ ਕੀਤਾ ਹੋਇਆ ਉਹ ਇੰਟਾਇਰਲੀ ਬਿਲਕੁਲ ਨਵਾਂ ਆ ਜੋ ਵਰਡਿੰਗ ਆਪਾਂ ਯੂਜ਼ ਕੀਤੀ ਹਾਂ ਫਸਟ ਜਿਹੜੀ ਟੈਗਲਾਈਨ ਹੈ ਉਹ ਨੋ ਡਾਊਟ ਸੇਮ ਹੈ ਬਟ ਜੋ ਅੱਗੇ 'ਚ ਵਰਡਿੰਗ ਉਹ ਸਾਰੀ ਟੋਟਲੀ ਡਿਫਰੈਂਟ ਹੈ ਮਤਲਬ ਉਹ ਸਿਚੁਏਸ਼ਨ ਆਪਣੀ ਫਿਲਮ ਦੀ ਸਿਚੁਏਸ਼ਨ ਦੇ ਨਾਲ ਮਤਲਬ ਬੇਸਿਕਲੀ ਫਿਲਮ ਦੀ ਸਿਚੁਏਸ਼ਨ ਕੀ ਹੈ ਕਿ ਦੋ ਸਟੋਰੀਜ਼ ਨੇ ਇੱਕ ਦੋਨੋਂ ਚੌਵੀ ਘੰਟੇ ਦੀਆਂ ਸਟੋਰੀਜ਼ ਨੇ ਇੱਕ ਪੁਰਾਣੀ ਸਟੋਰੀ ਹੈ ਇੱਕ ਨਵੀਂ ਸਟੋਰੀ ਹੈ ਤਾਂ ਦੋਨੋਂ ਚੌਵੀ ਘੰਟੇ ਦੀ ਸਟੋਰੀਜ਼ ਨੇ ਦੋਨਾਂ ਵਿੱਚ ਰਾਤ ਬਹੁਤ ਅਹਿਮ ਹੈ
1: ਅੱਛਾ
0: ਸਾਡਾ ਮੇਨ ਵਰਡ ਸੀਗਾ ਆਪਾਂ ਜਦੋਂ ਨਾਮ ਲੱਭ ਰਹੇ ਸੀਗਾ ਵੀ ਯਾਰ ਇੱਦਾਂ ਦਾ ਕੁਛ ਹੋਵੇ ਵਰਡਿੰਗ ਕੁਛ ਵਰਡ ਇੱਦਾਂ ਦਾ ਆਵੇ ਕਿ ਰਾਤ ਨੂੰ ਰੈਲੀਵੈਂਟ ਕਰੇ
1: ਜੀ ਜੀ
0: ਸੋ ਫਿਰ ਇੱਦਾਂ ਹੀ ਕਰਦੇ ਕਰਦੇ ਇੱਕ ਦਿਮਾਗ 'ਚ ਆਇਆ ਕਿ ਚੰਨ ਕਿੱਦਾਂ ਗੁਜ਼ਾਰੇ ਇੱਕ ਫੋਕ ਗਾਣਾ ਹੈਗਾ ਉਹ ਆਪਾਂ ਯੂਜ਼ ਕਰੀਏ ਫਿਰ ਉਹਦੇ ਬੇਸਿਸ 'ਤੇ ਅਸੀਂ ਇਹਦਾ ਟਾਈਟਲ ਸੌਂਗ ਬਣਾਇਆ ਟਾਈਟਲ ਸੌਂਗ ਦੇ ਵਿੱਚ ਫਿਰ ਵਰਡਿੰਗ ਅਤੇ ਕੁਛ ਸਟੋਰੀ ਦਾ ਪਾਰਟ ਅਸੀਂ ਰਿਵੀਲ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇੱਦਾਂ ਇਹ ਮਤਲਬ ਸ਼ੁਰੂਆਤ ਹੋਈ ਟਾਈਟਲ ਦੀ
1: ਕੀ ਬਾਤ ਹੈ ਰਾਜੇਸ਼ ਜੀ ਆਪ ਸੁਣਾਏ ਕਹਿ ਚੱਲ ਰਿਹਾ ਸਰ
2: ਬਸ ਥੀਏਟਰ ਅਸੀਂ ਤਾਂ ਥੀਏਟਰ ਤੱਕ ਹੀ ਜੁੜੇ ਹਾਂ ਜੀ ਪਰ ਜਿੱਦਾਂ ਇਹਦਾ ਕਿ ਹੁਣ ਕਿਹਾ ਕਿ ਅਸੀਂ ਨੈਕਸਟ ਪ੍ਰੋਜੈਕਟ ਫਿਲਮ ਦਾ ਕੋਈ ਵੀ ਅਸੀਂ ਇਕੱਠੇ ਕਰਾਂਗੇ ਤੋ ਉਹਦੇ 'ਚ ਮੈਨੂੰ ਵੀ ਕਾਫੀ ਕੁਛ ਸਿੱਖਣ ਨੂੰ ਮਿਲੇਗਾ ਕਿਉਂਕਿ ਮੇਰਾ ਬਹੁਤਾ ਐਕਸਪੀਰੀਅੰਸ ਹੈ ਨਹੀਂ ਫਿਲਮਾਂ 'ਚ ਅਤੇ ਥੀਏਟਰ ਕਰ ਰਹੇ ਹਾਂ ਜ਼ਿਆਦਾ ਉਹੀ ਮੈਥੋਲੋਜੀ ਵਾਲੇ ਜ਼ਿਆਦਾ ਕੀਤੇ ਹੈ ਕਾਮੇਡੀ ਪਲੇ ਕੀਤਾ ਜਦੋਂ ਤੁਹਾਨੂੰ ਪਤਾ ਹੀ ਹੈ ਅਤੇ ਹੋਰ ਦੋ ਤਿੰਨ ਪ੍ਰੋਜੈਕਟ ਹੈਗੇ ਆ ਇਸ ਸਾਲ ਫਿਰ ਹਿੰਦੂ ਸੋਸਾਇਟੀ ਨੇ ਅਪਰੋਚ ਕੀਤੀ ਹੈ ਕਿ ਤੁਹਾਡੀ ਰਾਮਲੀਲਾ ਦੁਬਾਰਾ ਕਰੋ

0: ਇੱਕ ਮੈਂ ਇਹ ਵੀ ਚੀਜ਼ ਕਹਿਣਾ ਚਾਹੁੰਦਾ ਕਿ ਕੁਛ ਐਡਮਿੰਟਨ ਦੇ ਕੋਲ ਕੋਈ ਬੇ ਕੁਛ ਏਦਾਂ ਦੀ ਜਗ੍ਹਾ ਆ, ਉਹਨਾਂ ਨੇ ਵੀ ਅਪਰੋਚ ਕੀਤੀ ਕਿ ਸਾਡੇ ਵੀ ਇੱਥੇ ਆ ਕੇ ਕਰੋ,
1: ਕਿਆ ਬਾਤ ਹੈ,
0: ਜਿਹੜਾ ਕਿ ਉਹ ਸਾਨੂੰ ਮੈਨੂੰ ਐਜ਼ ਏ ਪਰਸਨਲੀ ਬਹੁਤ ਆਈ ਐਮ ਐਕਸਾਈਟਿਡ ਕਿ ਹੋਰ ਜਗ੍ਹਾ ਤੇ ਵੀ ਜਾ ਕੇ ਇਹ ਕੀਤੀ ਜਾਏ।
1: ਦੇਖੋ ਜੀ, ਜਿੱਥੇ ਵੀ ਆਪਣੇ ਇੰਡੀਅਨਸ ਹੈਗੇ ਨੇ, ਸਾਡੀ ਸੰਸਕ੍ਰਿਤੀ, ਸਾਡਾ ਸੱਭਿਆਚਾਰ ਸਾਨੂੰ ਕਿਤੇ ਨਾ ਕਿਤੇ ਜੋੜ ਹੀ ਦਿੰਦਾ ਹੈ। ਨਾਲੇ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਕਿ ਨਹੀਂ ਆਪਾਂ ਅਲੱਗ ਹੈਗੇ ਹਾਂ, ਵੱਖ ਹੈਗੇ ਹਾਂ, ਯੂ ਨੋ ਅਲੱਗ ਅਲੱਗ ਪ੍ਰਾਂਤ ਹੈਗੇ ਨੇ, ਅਲੱਗ ਅਲੱਗ ਭਾਸ਼ਾਵਾਂ ਹੈਗੀਆਂ, ਆਈ ਥਿੰਕ ਹੁਣ ਉਹ ਜਿਹੜੀ ਨੈਕਸਟ ਜਨਰੇਸ਼ਨ ਹੈ ਉਹਨੂੰ ਹੁਣ ਉਹ ਭੁੱਲ ਰਹੀ ਹੈਗੀ ਹੈ। ਐਵਰੀਬਡੀ ਇਜ਼ ਸੇਮ, ਇਟ ਡਜ਼ਨਟ ਮੈਟਰ ਵਾਟ ਲੈਂਗੁਏਜ ਯੂ ਸਪੀਕ, ਕਿਉਂਕਿ ਕੈਨੇਡਾ ਆ ਕੇ ਆਪਾਂ ਜੇ ਬਾਕੀ ਜਿਹੜੇ ਕਿ ਹੋਰ ਇੱਕ ਡਿਫਰੈਂਟ ਟੋਟਲੀ ਡਿਫਰੈਂਟ ਕੰਟਰੀ ਤੋਂ ਹੈਗੇ, ਡਿਫਰੈਂਟ ਲੈਂਗੁਏਜ ਬੋਲ ਰਹੇ ਹਾਂ, ਅਸੀਂ ਉਹਨਾਂ ਨਾਲ ਮਿਲ ਕੇ ਇੱਕ ਛੱਤ ਰਾਹੀਂ ਰਹਿੰਦੇ ਹਾਂ, ਤਾਂ ਆਪਾਂ ਕੀ ਆਪਣੀ ਕੰਟਰੀ ਤੋਂ ਆਏ ਹੋਏ ਹੋਰ ਡਿਫਰੈਂਟ ਜਿਹੜੇ ਸਾਡੀ ਸਟੇਟਸ ਹੈਗੀਆਂ, ਆਪਾਂ ਸਾਊਥ ਇੰਡੀਆ ਲੈ ਲਈਏ, ਮਹਾਰਾਸ਼ਟਰ ਲੈ ਲਈਏ, ਉਹਨਾਂ ਨਾਲ ਨਹੀਂ ਮਿਲ ਕੇ ਰਹਿ ਸਕਦੇ, ਇਹ ਹੋ ਹੀ ਨਹੀਂ ਸਕਦਾ। ਸੇ ਜਿੱਥੇ ਵੀ ਆਪਾਂ ਇਕੱਠੇ ਇੰਡੀਅਨਸ ਹੋ ਜਾਂਦੇ ਹਾਂ, ਉਹ ਕਹਿੰਦੇ ਨਾ ਕਿ ਆਪਾਂ ਇੰਡੀਆ ਚ ਰਹਿ ਕੇ ਕਹਿੰਦੇ ਹਾਂ ਤੁਸੀਂ ਕਿਹੜੀ ਸਟੇਟ ਤੋਂ ਹੈਗੇ ਹੋ, ਉਹ ਕਹਿੰਦਾ ਵੈਸਟ ਬੰਗਾਲ ਤੋਂ, ਕਹਿੰਦਾ ਪੰਜਾਬ ਤੋਂ, ਇੰਡੀਆ ਤੋਂ ਬਾਹਰ ਚਲੇ ਜਾਈਏ ਉਹ ਕਹਿੰਦੇ ਕਿੱਥੋਂ, ਅਸੀਂ ਇੰਡੀਆ ਤੋਂ ਹਾਂ। ਤੇ ਸਾਨੂੰ ਬਾਹਰੋਂ ਜੇ ਆਪਾਂ ਬਾਹਰ ਆ ਜਾਂਦੇ ਹਾਂ ਤਾਂ ਫਿਰ ਸਾਨੂੰ ਇੱਕੋ ਹੀ ਚੀਜ਼ ਸੋਚੀਏ ਕਿ ਆਪਾਂ ਇੰਡੀਆ ਤੋਂ ਹੀ ਹੈਗੇ ਹਾਂ, ਰਾਈਟ।
0: ਥੋੜਾ ਜਿਹਾ ਹੋਰ ਜ਼ਿਆਦਾ ਵੀ ਇੱਕ ਸਟੈਪ ਅਸੀਂ ਅੱਗੇ ਹਾਂ, ਕਿਉਂਕਿ ਉੱਥੇ ਮੈਕਸੀਮਮ ਪਾਪੂਲੇਸ਼ਨ ਕੈਨੇਡੀਅਨਸ ਦੀ ਹੈ, ਐਂਡ ਦੇ ਆਰ ਵੈਰੀ ਐਕਸਾਈਟਿਡ ਟੂ ਸੀ ਰਾਮਲੀਲਾ। ਤਾਂ ਬਹੁਤ ਸਾਡੀ ਡਰੈਸ ਇਜ਼ ਵੈਰੀ ਕਲਰਫੁੱਲ, ਸਾਰਾ ਕੁਛ ਹੈ
1: ਜੀ,
0: ਪਲੱਸ ਅਸੀਂ ਉੱਥੇ ਉਹਨਾਂ ਨੂੰ ਇੰਗਲਿਸ਼ ਚ ਐਕਸਪਲੇਨ ਵੀ ਕਰਾਂਗੇ ਆਹ ਸੀਨ ਜਿਹੜਾ ਚੱਲ ਰਿਹਾ
1: ਇਹ ਕੀ ਹੈ,
0: ਸੀਨ ਜਿਹੜਾ ਆਉਣ ਵਾਲਾ ਉਹਦੇ ਰਿਲੇਟਿਡ ਥੋੜ੍ਹੀ ਜੀ ਉਹ ਬਰੀਫ ਕਰਾਂਗੇ।
1: ਕਿਆ ਬਾਤ ਹੈ,
0: ਉਹ ਵੀ ਥੋੜਾ ਜਿਹਾ ਇਟਸ ਅ ਡਿਫਰੈਂਟ,
1: ਦੇਖੋ ਬਿਲਕੁਲ
0: ਐਕਸਪਲੇਨ ਕਹਿਣਾ, ਲੋਕਾਂ ਨੂੰ ਕੈਨੇਡੀਅਨਸ ਨੂੰ ਦੱਸਣਾ ਆਪਣਾ ਕਲਚਰ,
1: ਫਸਟ ਆਫ ਆਲ ਯੂ ਟੈਲ ਮੀ ਹਾਊ ਯੂ ਲਾਈਕ ਦਿਸ ਟਾਈਟਲ, ਲਾਈਕ ਤੁਹਾਨੂੰ ਦਿਲ ਚ ਲੱਗਿਆ ਕਿ ਨਹੀਂ, ਮੈਨੂੰ ਬੜੀ ਜ਼ੋਰ ਦੀ ਲੱਗਿਆ, ਕਿਆ ਬਾਤ ਹੈ, ਤੁਹਾਨੂੰ ਕਿਵੇਂ ਲੱਗਿਆ ਟਾਈਟਲ?
0: ਬਿਲਕੁਲ ਮੇਰਾ ਵੀ ਇਹੋ ਹੀ ਹੈ ਵਿਚਾਰ ਜੋ ਤੁਸੀਂ ਕਿਹਾ, ਇਟਸ ਸੋ ਐਕਸਾਈਟਿੰਗ, ਇਹਦਾ ਟਾਈਟਲ ਹੀ ਇੰਨਾ ਤੁਹਾਨੂੰ ਅਟਰੈਕਟ ਕਰਦਾ ਆ, ਔਰ ਇੱਥੇ ਜਿਹੜਾ ਗਾਣਾ ਆ ਜੋ ਇਹਦਾ
1: ਟਾਈਟਲ
0: ਸੌਂਗ ਜਿਹਨੂੰ ਕਹਿੰਦੇ ਆ, ਇਟਸ ਅਮੇਜ਼ਿੰਗ,
1: ਆਈ
0: ਲਵ ਦੈਟ ਐਜ਼ ਏ ਡਾਇਰੈਕਟਰ।
1: ਆਪਾਂ ਹੁਣ ਕਿਉਂਕਿ ਥੋੜਾ ਐਜ਼ ਅ, ਕਿਉਂਕਿ ਤੁਹਾਨੂੰ ਦੋਨੋਂ ਪਾਸੇ ਦੀ, ਤੁਸੀਂ ਅੱਗੇ ਵੀ ਹੋ ਕੈਮਰੇ ਦੇ ਪਿੱਛੇ ਵੀ ਹੋ, ਰਾਈਟ, ਤੁਸੀਂ ਪਿਕਚਰ ਐਜ਼ ਅ ਸਪੈਕਟੇਟਰ ਵੀ ਦੇਖ ਰਹੇ ਹੋ ਬਟ ਉਹਨੂੰ ਸਮਝ ਵੀ ਰਹੇ ਹੋ ਕਿਉਂਕਿ ਤੁਸੀਂ ਉਹਦੇ ਨਾਲ ਫੀਲਡ ਨਾਲ ਜੁੜੇ ਹੋਏ ਹੋ।
0: ਜਿੱਦਾਂ ਮੈਂ ਦੇਖਿਆ ਉਹ ਚ ਇੰਨੀ ਕੁਆਲਿਟੀ ਵਰਕ ਨਜ਼ਰ ਆਉਂਦਾ ਤੁਹਾਨੂੰ,
1: ਜੀ ਜੀ ਜੀ,
0: ਹੈ ਇੱਕ ਕਲਾਸ ਹੈ,
1: ਕਿਆ ਬਾਤ
0: ਹੈ, ਕਿਆ ਬਾਤ, ਟਾਈਟਲ ਸੌਂਗ ਦਾ
1: ਕਿਆ ਬਾਤ ਹੈ ਦੋਸਤੋ, ਹਮ ਟਾਈਟਲ ਸੌਂਗ ਯਹਾਂ ਚਲਾ ਨਹੀਂ ਸਕਤੇ ਕਿਉਂਕਿ ਫੇਸਬੁੱਕ ਲਾਈਵ ਹੋ ਰਹਾ ਹੈ, ਔਰ ਫੇਸਬੁੱਕ ਲਾਈਵ ਪੇ ਕਿਆ ਹੈ ਕਿ ਕਾਪੀਰਾਈਟ ਇਸ਼ੂ ਆ ਜਾਤੇ ਹੈ, ਤੋ ਇਸ ਲਈ ਹਮ ਲੋਕ ਆਪਕੋ ਸੌਂਗ ਯੇ ਪਲੇ ਨਹੀਂ ਕਰ ਸਕਤੇ, ਲੇਕਿਨ ਬਾਅਦ ਮੇ ਪ੍ਰੋਗਰਾਮ ਮੈਂ ਆਪਕੇ ਲਈ ਮੈਂ ਜ਼ਰੂਰ ਯੇ ਚਲਾਉਂਗਾ ਜਬ ਮੇਰਾ ਫੇਸਬੁੱਕ ਬੰਦ ਹੋ ਜਾਏਗਾ। ਤੋ ਚੰਨ ਕਿੱਤਾਂ ਗੁਜ਼ਾਰਿਆ ਹੀ ਰਾਤ ਵੇ, ਇਸਕਾ ਜੋ ਟ੍ਰੇਲਰ ਹੈ ਔਰ ਜੋ ਸੌਂਗ ਹੈ, ਟਾਈਟਲ ਸੌਂਗ ਹੈ, ਉਹ ਰਿਲੀਜ਼ ਹੋ ਚੁੱਕਾ ਹੈ, ਆਪ ਇਸਕੋ ਜ਼ਰੂਰ ਸੁਣੇ ਔਰ ਟ੍ਰੇਲਰ ਕੋ ਜ਼ਰੂਰ ਦੇਖੇ, ਐਂਡ ਆਈ ਐਮ ਵੈਰੀ ਸ਼ੋਰ ਯੂ ਵਿਲ ਲਾਈਕ ਦੈਟ, ਇਸ ਤਰ੍ਹਾਂ ਸੇ ਹਮ ਲੋਕ ਬਾਤ ਕਰ ਰਹੇ ਹੈ। ਨਵਪ੍ਰੀਤ ਜੀ, ਥੋੜ੍ਹਾ ਜਿਹਾ ਸਾਨੂੰ ਦੱਸੋਗੇ ਸਟੋਰੀ ਬਾਰੇ ਕਿ ਹੋਰ ਕਿ ਕਿਸ ਲਵ ਸਟੋਰੀ ਹੈ, ਕਿ ਕਿਸ ਤਰ੍ਹਾਂ ਦੀ ਸਟੋਰੀ ਤੁਸੀਂ ਲੈ ਕੇ ਆ ਰਹੇ ਹੋ?
2: ਹਾਂਜੀ, ਇਹ ਐਕਚੁਲੀ ਦੋ ਲਵ ਸਟੋਰੀਜ਼ ਨੇ, ਇੱਕ ਚੱਲਦੀ ਆਪਣੀ 2018 ਦੇ ਆਸ ਪਾਸ, ਇੱਕ ਹੈਗੀ ਆ 1999 ਮਤਲਬ 2000 ਦੇ ਆਸ ਪਾਸ ਦੇ। ਦੋਨੋਂ ਲਵ ਸਟੋਰੀਜ਼ ਨੇ ਔਰ ਦੋਨੋਂ ਪੈਰਲਲ ਚੱਲਦੀਆਂ ਨੇ, ਅਤੇ ਉਹਦੇ ਵਿੱਚ ਆਪਾਂ ਬੇਸ ਜੋ ਬੇਸ ਲਾਈਨ ਆ ਉਹ ਹੈਗੀ ਹੈ ਕਿਸੇ ਵੀ ਏ ਬੀ ਸੀ ਡੀ ਗੋਡਮੈਨ, ਇੱਕ ਇੱਕ ਸਟੋਰੀ ਹੈ ਜਦੋਂ ਉਹਦਾ ਕਿੰਗਡਮ ਬਣ ਰਿਹਾ ਸੀ, ਇੱਕ ਸਟੋਰੀ ਹੈ ਜਦੋਂ ਉਹਦਾ ਕਿੰਗਡਮ ਖਤਮ ਹੁੰਦਾ ਹੈ, ਇਹ ਆ ਬੇਸਿਕ ਸਟੋਰੀ। ਔਰ ਦੋਨੋਂ ਸਟੋਰੀਜ਼ ਦੇ ਵਿੱਚ ਬਿਲੀਫ ਔਰ ਡਿਸਬਿਲੀਫ ਦੇ ਉੱਤੇ ਗੱਲ ਕੀਤੀ ਆਪਾਂ, ਵੀ ਜਿੱਦਾਂ ਕਿਸੇ ਵੀ ਧਰਮ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ, ਨੋਟ ਸਿਰਫ ਸਪੈਸੀਫਿਕ ਧਰਮ, ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਜਦੋਂ ਆਪਣਾ ਬਿਲੀਫ ਬਣਦਾ ਆ ਉਹ ਕਿਵੇਂ ਬਣ ਜਾਂਦਾ ਆ, ਕਿ ਕਿੱਦਾਂ ਲੋਕਾਂ ਦੇ ਗੱਲਾਂ ਨਾਲ ਇਨਫਲੂਐਂਸ ਆ ਜਾਂਦਾ, ਔਰ ਦੂਸਰਾ ਆ ਕਿੱਦਾਂ ਲੋਕਾਂ ਦੀ ਇਨਫਲੂਐਂਸ ਦੇ ਵਿੱਚ ਹੀ ਉਹ ਕਿੱਦਾਂ ਚੀਜ਼ ਟੁੱਟ ਜਾਂਦੀ ਹੈ। ਮੇਨ ਕੋਰ ਜਿਹੜਾ ਆਪਣਾ ਉਹ ਆ, ਉਹਦੇ ਵਿੱਚ ਪੈਰਲਲ ਲਵ ਸਟੋਰੀਜ਼ ਚੱਲ ਰਹੀ ਆ, ਪੈਰਲਲ ਇੱਕ ਵਰਲਡ ਕ੍ਰੀਏਟ ਕੀਤਾ ਤਾਂ ਕਿ ਲੋਕ ਐਡਰੈਸ ਕਰ ਸਕਣ ਉਹ ਰਿਐਲਿਟੀ।
1: ਕਿੰਨੇ ਹੋਰ ਸੌਂਗ ਹੋਣਗੇ ਇਸ ਫਿਲਮ 'ਚ?
2: ਇਹਦੇ 'ਚ ਮਤਲਬ ਇੱਕ ਟਾਈਟਲ ਸੌਂਗ ਹੈ, ਇਸ ਤੋਂ ਇਲਾਵਾ ਦੋ ਆਪਣੇ ਹੈਗੇ ਆ ਸਿਚੁਏਸ਼ਨਲ ਸੌਂਗਸ।
1: ਅੱਛਾ, ਓਕੇ ਓਕੇ, ਜਲਦੀ ਹੀ ਇਹ ਰਿਲੀਜ਼ ਹੋ ਜਾਏਗੀ ਪਿਕਚਰ?
2: ਹਾਂਜੀ, ਮਤਲਬ ਅਸੀਂ ਕੁਝ ਟੈਕਨੀਕਲ ਚੀਜ਼ਾਂ ਕਰਕੇ ਅੱਗੇ ਪਿੱਛੇ ਹੋ ਰਹੇ ਹਾਂ।

0: ਲੈ ਕੇ
1: ਜੀ ਆਫ ਕੋਰਸ
0: ਬਸ ਇਸ ਵੀਕ ਦੇ ਵਿੱਚ ਮੇ ਬੀ ਇਸ ਫਰਾਈਡੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਰਿਲੀਜ਼ ਕਰ ਪਾਈਏ
1: ਤੇ ਵਰਲਡ ਵਾਈਡ ਰਿਲੀਜ਼ ਹੋਏਗੀ
0: ਹਾਂਜੀ ਬਿਲਕੁਲ ਵਰਲਡ ਵਾਈਡ ਰਿਲੀਜ਼ ਕਰਾਂਗੇ ਆਪਾਂ ਇਹਨੂੰ
1: ਜੀ ਹਾਂਜੀ बहुत बढ़िया बहुत बढ़िया। तो दोस्तों ये फिल्म हमारे कैलगरी में भी लगेगी, तो चंद कितना गुजारिया ये रात में एक फोक सॉन्ग आपने सुना ही होगा, तो उस फोक सॉन्ग का जो टाइटल है वो इस फिल्म का टाइटल है एंड आई एम वेरी श्योर यू गोना लाइक द मूवी बिकॉज जिस तरह से बता रहे हैं नवप्रीत जी के किस तरह की स्टोरी होने वाली है, तो आई थिंक इट्स अ काइंड ऑफ डिफरेंट कॉन्सेप्ट विच goes in this movie. और अगर आप इसका पोस्टर भी देखेंगे तो पोस्टर भी बड़ा अट्रैक्टिव लगा, क्योंकि उसके अंदर जो हीरो हीरोइन है या जो भी इनके करेक्टर्स दिखाए गए हैं उनकी एक छवि रिवर के अंदर या जो भी पानी है उसके अंदर है और एक छवि उनकी जो है वो दोनों खड़े हुए हैं। तो जैसे कि नवप्रीत जी ने बताया कि एक पैरेलल स्टोरी चल रही है फिल्म के अंदर, तो आई एम वेरी श्योर कि इसके अंदर आपको बहुत मजा आने वाला है। कुछ कॉमेडी कुछ फाइट वाइट भी हैगी है कि एक एजिस्ट हैगा फिल्म का?
0: नहीं नहीं, ये अपने डार्क कॉमेडी है।
1: डार्क कॉमेडी है,
0: अच्छा। डार्क कॉमेडी इन द सेंस कह लो कि दूसरे बंदे ने हैपनिंग हो रही है पर थोनू अच्छा लग रहा है वो ना, मतलब ये उस जॉनर दे विच है।
1: ओके ओके, तो कोई स्पेशल रीजन अपन ने ये तरीके दी फिल्म अपन लेके आ रहे हैं? कोई और थोड़े दिमाग च इस तरह दी फिल्म आंदी है जड़ी कि पंजाबी च बनी होवे तुसी उन नाल रिलेट कर सकदे हो अपनी फिल्म नु?
0: ਜੇ ਡਾਰਕ ਕਾਮੇਡੀ ਦੀ ਗੱਲ ਕਰੀਏ ਆਪਾਂ, ਮਤਲਬ ਪੰਜਾਬੀ ਤਾਂ ਮੈਂ ਇਹਨੂੰ ਕੋਈ ਰੈਫਰੈਂਸ ਦੇ ਸਕਦਾ, ਮਤਲਬ ਹਾਂ ਇਹ ਕਹਿ ਗਿਆ ਮੰਡੇਲਾ ਹੈਗੀ ਆਪਣੀ ਮਲਿਆਲਮ ਫਿਲਮ ਆ।
1: ਅੱਛਾ
0: ਹਾਂਜੀ
1: ਅੱਛਾ।
0: ਤੇ ਜੇ ਟ੍ਰੀਟਮੈਂਟ ਦੀ ਗੱਲ ਕਰੀਏ ਆਪਾਂ ਚੌਥੀ ਕੂਟ ਜਿਹੜੀ ਆਪਣੀ ਗੁਰਵਿੰਦਰ ਸਿੰਘ ਚੌਥੀ ਕੂਟ ਫਿਲਮ ਆ ਉਹਨਾਂ ਦੀ, ਇੱਕ ਬਹੁਤ ਅੱਛੀ ਫਿਲਮ ਆ, ਉਹਦੇ ਆਪਾਂ ਕੁਛ ਕੁਛ ਰੈਫਰੈਂਸ ਨੇ, ਫੋਰ ਐਗਜ਼ਾਮਪਲ ਕਲਰਸ ਦੇ ਜਾਂ ਹੋਰ ਇਨਵਾਇਰਮੈਂਟ ਜੋ ਕ੍ਰੀਏਟ ਕੀਤਾ ਉੱਦਾਂ ਦਾ ਆਪਾਂ ਇਨਵਾਇਰਮੈਂਟ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਬਹੁਤ ਰੀਅਲਿਸਟਿਕ ਔਰ ਜਿੰਨੇ ਵੀ ਆਪਣੇ ਇਹਦੇ ਚ ਆਰਟਿਸਟ ਨੇ ਸਾਰੇ ਥੀਏਟਰ ਨਾਲ ਜਿਹੜੇ ਨੇ ਅੱਛੇ ਕੰਮ, ਮਤਲਬ ਹੁਣ ਖੈਰ ਪਹਿਲਾਂ ਥੀਏਟਰ ਨਾਲ ਹੀ, ਮਤਲਬ ਹੁਣ ਤਾਂ ਅੱਛੀ ਫਿਲਮਾਂ ਤੇ ਅੱਛੇ ਪਲੇਟਫਾਰਮ ਤੇ ਕੰਮ ਕਰ ਰਹੇ ਨੇ। ਸੋ ਮਤਲਬ ਤੁਸੀਂ ਦੇਖੋ ਤੁਹਾਨੂੰ ਫਿਰ ਜ਼ਿਆਦਾ ਮਤਲਬ ਸਮਝ ਆਏਗਾ।
1: ਬਿਲਕੁਲ ਨਵਪ੍ਰੀਤ ਜੀ, ਇੱਕ ਬਹੁਤ ਕੌੜਾ ਕੁਸ਼ਚਨ ਪੁੱਛਣ ਲੱਗਿਆ ਤੁਹਾਨੂੰ, ਬਿਕੋਜ਼ ਤੁਸੀਂ ਇਸ ਫੀਲਡ 'ਚ ਹੈਗੇ ਹੋ, ਇਟਸ ਟੋਟਲੀ ਅਪ ਟੂ ਯੂ ਇਫ ਯੂ ਵਾਂਟ ਟੂ ਆਨਸਰ ਔਰ ਨਾਟ। ਆਪਣੇ ਪੰਜਾਬੀ ਫਿਲਮਾਂ ਜਿਹੜੀਆਂ ਹੈਗੀਆਂ ਇੱਕ ਲੈਵਲ ਆਇਆ ਸੀਗਾ ਜਦ ਬਹੁਤ ਵਧੀਆ ਚੱਲ ਰਹੀਆਂ ਸੀਗਾ, ਜਦ ਵਰਿੰਦਰ ਜੀ ਹੁੰਦੇ ਸੀ, ਠੀਕ ਹੈ, ਵਰਿੰਦਰ ਜੀ ਮੇਹਰ ਮਿੱਤਲ ਜੀ, ਇੱਕ ਵਧੀਆ ਲੈਵਲ ਚੱਲਿਆ। ਉਹਦੇ ਬਾਅਦ ਬਹੁਤ ਹੀ ਵਧੀਆ ਡਾਊਨਫਾਲ ਆਇਆ, ਫਿਰ ਥੋੜੀ ਬਹੁਤ ਫਿਲਮਾਂ ਆਪਣਾ ਗੁਰਦਾਸ ਮਾਨ ਜੀ ਨੇ ਚੱਕੀਆਂ, ਯੋਗਰਾਜ ਸਿੰਘ ਜੀ ਆਏ ਉਹਨਾਂ ਨੇ ਚੱਕੀਆਂ, ਉਹਦੇ ਬਾਅਦ ਫਿਰ ਡਾਊਨਫਾਲ ਆ ਗਿਆ, ਫਿਰ ਉਹਦੇ ਬਾਅਦ ਆਪਣੇ ਹਰਭਜਨ ਮਾਨ ਜੀ ਆਏ ਉਹਨਾਂ ਨੇ ਫਿਲਮਾਂ ਨੂੰ ਉੱਪਰ ਚੱਕਿਆ, ਫਿਰ ਜਦੋਂ ਉਹ ਗਏ ਫਿਰ ਡਾਊਨਫਾਲ ਆ ਗਿਆ, ਫਿਰ ਆਪਣੇ ਗਿੱਪੀ ਗਰੇਵਾਲ ਜੀ ਆਏ ਤੇ ਉਹਨਾਂ ਦੀ ਟੀਮ ਨੇ ਚੱਕਿਆ, ਭੱਲਾ ਸਾਹਿਬ ਹੋ ਗਏ, ਬਿਨੋ ਢਿੱਲੋਂ ਜੀ ਹੋ ਗਏ। ਬਟ ਇੱਕ ਬਹੁਤ ਹੀ ਅਜੀਬ ਜੀ ਗੱਲ ਹੈ ਕਿ ਮੋਨੋਟਨਸ ਜਿਹਾ ਹੈਗਾ, ਆਪਾਂ 10 ਫਿਲਮਾਂ ਚੱਕ ਲਈਏ ਉਹਨਾਂ ਚ ਇਹੀ ਚਿਹਰੇ ਦਿਖਦੇ ਨੇ, ਬਾਕੀ ਫਿਲਮਾਂ ਜਿਹੜੀ ਹੈਗੀਆਂ ਪੰਜਾਬੀ ਪੰਜਾਬ ਚ ਜਾਂ ਤਾਂ ਉਹਨਾਂ ਨੂੰ ਥੀਏਟਰ ਨਹੀਂ ਮਿਲਦੇ ਜਾਂ ਉਹਨਾਂ ਨੂੰ 6-6 ਮਹੀਨੇ ਬਾਅਦ ਥੀਏਟਰ ਮਿਲਦੇ ਆ। ਮੇਰੇ ਇੱਕ ਬਹੁਤ ਚੰਗੇ ਫਰੈਂਡ ਹੈਗੇ, ਉਹਨਾਂ ਨੇ ਬੜੀ ਵਧੀਆ ਫਿਲਮ ਬਣਾਈ ਸੀ ਨਾਨਕ, ਬਹੁਤ ਟਾਈਮ ਉਹਨਾਂ ਨੂੰ ਥੀਏਟਰ ਹੀ ਨਹੀਂ ਮਿਲੇ, ਤੇ ਹੁਣ ਜਿਹੜੀ ਫਿਲਮ ਇੱਕ ਬਣੀ ਹੋਈ ਹੈ ਉਹ 6-8 ਮਹੀਨੇ ਬਾਅਦ ਸਾਲ ਬਾਅਦ ਰਿਲੀਜ਼ ਹੋਏ, ਉਹ ਫਿਲਮ ਦੀ ਥੋੜੀ ਜਿਹੀ ਵੈਲਿਊ ਜੀ ਗਿਰ ਜਾਂਦੀ ਹੈ। ਸੈਕਿੰਡ ਫੇਰ ਜਿਹੜਾ ਪੈਸਾ ਲੱਗਿਆ ਹੁੰਦਾ ਪ੍ਰੋਡਿਊਸਰ ਦਾ ਉਹ ਫਸਿਆ ਰਹਿੰਦਾ ਹੈਗਾ, ਤੇ ਇਹ ਚੀਜ਼ਾਂ ਬਾਲੀਵੁੱਡ ਚ ਵੀ ਹੁੰਦੀਆਂ ਬਟ ਸਾਊਥ ਇੰਡੀਆ ਚ ਚੀਜ਼ਾਂ ਸੁਣਨ ਨੂੰ ਨਹੀਂ ਮਿਲਦੀਆਂ। ਮੈਂ ਕਾਫੀ ਬੰਦਿਆਂ ਨਾਲ ਉੱਥੇ ਵੀ ਕੰਮ ਕਰਦਾ ਜਿਹੜੇ ਕਿ ਅੱਛੇ ਡਾਇਰੈਕਟਰਸ ਹੈਗੇ ਨੇ ਪ੍ਰੋਡਿਊਸਰਸ ਹੈਗੇ ਨੇ, ਬਟ ਉਹ ਚਾਹੇ ਛੋਟੀ ਫਿਲਮ ਹੋਵੇ ਚਾਹੇ ਇੱਕ ਟੋਟਲੀ ਅਨਨੋਨ ਫੇਸ ਹੋਵੇ ਉਹਨੂੰ ਉਹੀ ਟ੍ਰੀਟਮੈਂਟ ਮਿਲਦਾ ਹੈ ਜਿਹੜੀ ਰਜਨੀਕਾਂਤ ਸਾਹਿਬ ਦੀ ਫਿਲਮ ਨੂੰ ਮਿਲਦਾ ਹੈ। ਤੁਹਾਨੂੰ ਕੀ ਲੱਗਦਾ ਹੈ ਇਹ ਕਲਚਰ ਸਾਡੇ ਨੌਰਥ ਚ ਵੀ ਆਉਣਾ ਚਾਹੀਦਾ ਹੈ ਕਿ ਨਹੀਂ?
0: ਬਿਲਕੁਲ ਬਿਲਕੁਲ, ਬਹੁਤ ਸੋਹਣਾ ਸਵਾਲ ਤੁਸੀਂ ਕੀਤਾ ਪਹਿਲਾਂ ਸਮ, ਕਿਉਂਕਿ ਆਪਣੇ ਨਾ ਫਿਲਮਾਂ ਦਾ ਮਤਲਬ ਫਿਲਮਾਂ ਦੇਖਣ ਦਾ ਜਾਂ ਫਿਲਮਾਂ ਬਣਾਉਣ ਵਾਲੇ ਜਾਂ ਫਿਲਮਾਂ ਨੂੰ ਜਿਹੜਾ ਜਿਸ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਇੰਟਾਇਰਲੀ ਡਿਫਰੈਂਟ ਆ ਉਹ, ਉਹਦੇ ਬਹੁਤ ਸਾਰੇ ਰੀਜ਼ਨਸ ਨੇ। ਜਿੱਦਾਂ ਹੁਣ ਮਤਲਬ ਆਪਣੇ ਜਿਹੜੇ ਕਰੈਕਟਰਸ ਨੇ ਜਿਹੜੇ ਪਿੱਛੋਂ ਚੱਲਦੇ ਆ ਰਹੇ ਨੇ, ਲੈਟਸ ਸੇ ਕੋਈ ਵੀ ਜੋ ਵੀ ਹੀਰੋ ਨੇ ਹੈ ਨਾ, ਉਹਦੇ ਕਰੈਕਟਰ ਨੂੰ ਦੇਖ ਕੇ ਨਹੀਂ ਫਿਲਮ ਬਣਾਈ ਜਾਂਦੀ ਨਾ, ਉਹਦੇ ਜੋ ਹੀਰੋਜ਼ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਫਿਲਮ ਬਣਾਈ ਜਾਂਦੀ ਆ। ਉਹਨੂੰ ਚੇ ਉਹਨੂੰ ਜੇ ਇੱਕ ਫਿਲਮ ਫੋਰ ਐਗਜ਼ਾਮਪਲ ਮੈਂ ਕੋਈ ਡਿਫਰੈਂਟ ਫਿਲਮ ਵੀ ਲੈ ਕੇ ਜਾਊਂਗਾ ਨਾ, ਤਾਂ ਉਹਨੂੰ ਰੈਫਰੈਂਸ ਪਤਾ ਕੀ ਕਹੂਗਾ ਵੀ ਜਿਹੜੀ ਤੁਸੀਂ ਉਹ ਫਿਲਮ ਚ ਐਕਟਿੰਗ ਕੀਤੀ ਸੀ ਬਸ ਉਦਾਂ ਦਾ ਭਾਜੀ ਕਰ ਦੋ,
1: ਉਦਾਂ ਦਾ ਕਰ ਦੋ
0: ਹੈ ਨਾ, ਉਹਨੂੰ ਐਜ਼ ਐਨ ਆਰਟਿਸਟ ਉਹਦੇ ਕੋਲ ਵੀ ਸਪੇਸ ਨਹੀਂ ਹੈਗੀ ਉਹਨਾਂ
1: ਭਾਜੀ,
0: ਜਿੱਦਾਂ ਤੁਸੀਂ ਉਹ ਚ ਕੀਤਾ ਸੀ ਨਾ ਫਲਾਣੀ ਫਿਲਮ ਚ ਕੀਤਾ ਸੀ ਉਹ ਜਿਹਾ ਇਹਦੇ ਚ ਕਰ ਦੋ ਹੈ ਨਾ। ਇਹ ਹੈਗੀ ਆਪਣੇ ਲਿਮਿਟੇਸ਼ਨ, ਆਪਣਾ ਐਕਟਰ ਦੀ ਲਿਮਿਟੇਸ਼ਨ। ਔਰ ਹੁਣ ਦੂਸਰੀ ਬੰਨੇ ਕੀ ਹੈ ਜੀ ਕਿ ਆਪਣੇ ਮੋਸਟਲੀ ਹੁਣ ਸਿੰਗਰਸ ਹੀ

0: ਉੱਥੇ ਜਾ ਰਿਹਾ ਮੈਨੂੰ ਪਰਸਨਲੀ ਲੱਗਦਾ ਵੀ ਉਹਦੀ ਨੀਡ ਨਹੀਂ ਹੈਗੀ
1: ਮੈਂ ਇੱਕ ਐਗਜ਼ਾਮਪਲ ਉੱਥੇ ਦਵਾਂ ਹੁਣ ਇੱਕ ਫਿਲਮ ਆਈ ਕੈਰੀ ਔਨ ਜੱਟਾ 4
0: ਹਾਂਜੀ
1: ਉਹਦੇ 'ਚ ਮੈਂ ਸੋਸ਼ਲ ਮੀਡੀਆ ਤੋਂ ਫੋਲੋ ਕਰ ਰਿਹਾ ਸੀਗਾ ਹੁਣ ਜਿੰਨੀ ਵੀ ਸਟਾਰ ਕਾਸਟ ਹੈ ਕਦੇ ਉਹ ਪਾ ਰਹੀ ਹੈ ਉਹਦੀ ਕਲਿਪਸ ਕਿ ਉਹ ਪ੍ਰਾਈਵੇਟ ਪਲੇਨ 'ਚ ਜਾ ਰਹੇ ਹੈਗੇ ਆ ਕਦੇ ਪ੍ਰਾਈਵੇਟ ਪਲੇਨ ਦੇ ਸਾਹਮਣੇ ਖੜੇ ਹੈ ਕਦੇ 10 ਗੱਡੀਆਂ ਦੇ ਸਾਹਮਣੇ ਖੜੇ ਹੈ ਉਹਦੇ ਪਿੱਛੇ ਉਹ ਖੜੀ ਹੈ ਕੀ ਕਹਿੰਦੇ ਪੋਰਸ਼ਾ ਖੜੀ ਹੈ ਜਾਂ ਹੋਰ ਕੋਈ ਫਰਾਰੀ ਖੜੀ ਹੈ ਉਹਦੇ ਅੱਗੇ ਖੜੇ ਹੋ ਕੇ ਤੁਸੀਂ ਪ੍ਰਮੋਟ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਮੈਨੂੰ ਉਸ ਪ੍ਰਮੋਸ਼ਨ ਦਾ ਮਤਲਬ ਸਮਝ ਨਹੀਂ ਆਇਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਬਈ ਇਹ ਫਿਲਮ ਤੁਹਾਡੇ ਵਾਸਤੇ ਹੈ ਮਾਸ ਵਾਸਤੇ ਹੈਗੀ ਹੈ ਹੁਣ ਜਿਹੜਾ ਬੰਦਾ ਪਿੰਡ 'ਚ ਰਹਿੰਦਾ ਉਹਨੂੰ ਇਹ ਚੀਜ਼ ਸਮਝ ਨਹੀਂ ਆਊਗੀ ਬਈ ਤੁਸੀਂ ਜਹਾਜ਼ 'ਚ ਬੈਠ ਕੇ ਕੀ ਸੰਦੇਸ਼ ਹੀ ਦੇਣਾ ਚਾਹ ਰਹੇ ਹੋ ਤੁਸੀਂ ਪ੍ਰਾਈਵੇਟ ਜਹਾਜ਼ 'ਚ ਬੈਠੇ ਹੋ ਰਾਈਟ ਮਤਲਬ ਕਿ ਤੁਸੀਂ ਇੰਨਾ ਪੈਸਾ ਖਰਚ ਕਰ ਰਹੇ ਹੋ ਉਹਦੀ ਪ੍ਰਮੋਸ਼ਨ ਵਾਸਤੇ ਤੇ ਤੁਸੀਂ ਇੱਕ ਸਿਟੀ ਤੁਸੀਂ ਸਿਟੀ 'ਚ ਆਪਣਾ ਪ੍ਰਾਈਵੇਟ ਪਲੇਨ ਕਰਕੇ ਜਾ ਰਹੇ ਹੋ ਇਟ ਕੋਸਟ ਅ ਲੋਟ ਇਟਸ ਨਾਟ ਸਮਥਿੰਗ ਵਿਚ ਇਜ਼ ਵੈਰੀ ਈਜ਼ੀ ਟੂ ਮੈਨੇਜ ਤੇ ਫਿਰ ਉਹਦਾ ਰੈਵਨਿਊ ਵੀ ਇੰਨਾ ਨਹੀਂ ਆਉਂਦਾ ਫਿਰ ਆਪਾਂ ਕਿਉਂ ਕਰ ਰਹੇ ਹਾਂ ਆਪਾਂ ਕੁਆਲਿਟੀ ਕਿਉਂ ਨਹੀਂ ਅੱਛੀ ਕਰ ਰਹੇ ਪ੍ਰਮੋਸ਼ਨ ਤੇ ਆਪਾਂ ਦੂਣਾ ਪੈਸਾ ਖਰਚ ਕਰਦੇ ਹਾਂ
0: ਪਤਾ ਕਿ ਲੋਕ ਮਤਲਬ ਕੀ ਹੁੰਦਾ ਜੀ ਜਿੱਦਾਂ ਹੁਣ ਮਤਲਬ ਹਰ ਬੰਦੇ ਦਾ ਪਹਿਲੀ ਗੱਲ ਤਾਂ ਇਹਦੇ 'ਚ ਆਪਾਂ ਹਨ ਕੋਈ ਥਿਉਰੀ ਨਹੀਂ ਹੈਗੀ ਕਿ ਹਾਂ ਸਕਸੈਸ ਦੀ ਵੀ ਇੱਦਾਂ ਕਰਨ ਨਾਲ ਸਕਸੈਸ ਮਿਲੂ ਜਾਂ ਇੱਦਾਂ ਕਰਨਾ ਮਿਲ ਜੂ ਇੱਦਾਂ ਹਾਂ ਇੱਕ ਹੈਗੀ ਆ ਕਿ ਤੁਹਾਡਾ ਅੱਛਾ ਕੰਟੈਂਟ ਹੋਊਗਾ ਤਾਂ ਅੱਜ ਨਹੀਂ ਤਾਂ ਹੌਲੀ ਹੌਲੀ ਹੌਲੀ ਉਹ ਚੱਲ
1: ਪਊਗਾ
0: ਹੈ ਨਾ ਅੱਜ ਨਹੀਂ ਕਰ ਕਈ ਪੁਰਾਣੀਆਂ ਫਿਲਮਾਂ ਤੁਸੀਂ ਦੇਖੋਗੇ ਅੱਜ ਵੀ ਉਨੀ ਰੈਲੀਵੈਂਟ ਨੇ ਜਿੱਦਾਂ ਪਹਿਲਾਂ ਸੀ ਕਈ ਇੱਦਾਂ ਦੀਆਂ ਵੀ ਨੇ ਉਸ ਟਾਈਮ ਦੇ ਸੁਪਰ ਡੁਪਰ ਫਲੋਪ ਸੀਗੀਆਂ ਅੱਜ ਉਹਨਾਂ ਨੂੰ ਉਹ ਕਲਟ ਬਣੀਆਂ ਹੋਈਆਂ ਨੇ ਠੀਕ ਹੈ ਜੀ ਹੁਣ ਜਿਹੜੀ ਗੱਲ ਤੁਸੀਂ ਕੀਤੀ ਸਵਾਲ ਮਤਲਬ ਹੁਣ ਕੀ ਹੈ ਕਿ ਉਹਨਾਂ ਦਾ ਵੀ ਕਸੂਰ ਨਹੀਂ ਐਕਚੁਅਲੀ ਹੁਣ ਸਿਸਟਮ ਹੀ ਇੱਦਾਂ ਜਿੰਨਾ ਤੁਸੀਂ ਦਿਖਾਓਗੇ ਜਿੰਨਾ ਆਪਣੇ ਆਪ ਨੂੰ ਤੁਸੀਂ ਕਿੰਗ
1: ਸ਼ੋ ਕਰੋਗੇ
0: ਠੀਕ ਆ ਜੋ ਲਗਜ਼ਰੀ ਲਾਈਫ ਤੁਸੀਂ ਸ਼ੋ ਕਰੋਗੇ ਹਨਾ ਉਹ ਕੁਛ ਕੁਛ ਕੁਛ ਕੁ ਲੋਕ ਉੱਥੋਂ ਅਟਰੈਕਟ ਹੁੰਦੇ ਨੇ ਯਾਰ ਇੱਥੇ ਜਾ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਹੋ ਰਹੀਆਂ ਨੇ ਤਾਂ ਕਿਸੇ ਨਾ ਪਿੰਡਾਂ ਵਾਲਿਆਂ ਨੂੰ ਇਹਨਾਂ ਨੂੰ ਫੈਸੀਨੇਟ ਕਰਦੀਆਂ ਨੇ ਉਹ ਚੀਜ਼ਾਂ ਮਤਲਬ ਮੇ ਬੀ ਉਹਨਾਂ ਲਈ ਇਹ ਚੀਜ਼ਾਂ ਵਰਕ ਆਊਟ ਕਰ ਰਹੀਆਂ
1: ਨੇ ਲਾਰਜਰ ਲਾਈਫ ਉਹ ਕੋਸ਼ਿਸ਼ ਕਰਦੇ ਨੇ ਰਾਈਟ
2: ਉਹ ਚੰਗਾ ਵੀ ਲੱਗਦਾ ਆਡੀਅੰਸ ਨੂੰ ਕਿਉਂਕਿ ਉਹ ਚੀਜ਼ ਕੋ ਅਫੋਰਡ ਨਹੀਂ ਕਰ ਸਕਦੇ ਦੇਖੀ ਨਹੀਂ ਹੁੰਦੀ
0: ਫੈਂਟਸੀ ਹੈ
1: ਨਾ ਉਹ ਦੇਖ ਸਕਦੇ ਕਿ ਆ ਬਈ
2: ਉਹਦੇ ਨਾਲ ਉਹਦਾ ਨਾ
0: ਵੀ ਉਹ ਫੈਂਟਸੀ ਹੈ ਨਾ ਕਿ ਜੋ ਜਹਾਜ਼ ਜਾ ਕੇ ਪ੍ਰਮੋਸ਼ਨ ਕਰ ਰਹੇ ਆਪਾਂ ਦੇਖ ਕੇ ਆਨੇ ਆ ਫਿਲਮ ਇਹ ਹੈ ਨਾ ਮਤਲਬ ਉਹ ਅਫੋਰਡ ਕਰ ਸਕਦੇ ਆ ਤਾਂ ਮਤਲਬ ਇਹ ਚ ਕੋਈ ਗਾਰਡ ਐਂਡ ਪਾਸ ਟੂ ਨਹੀਂ
1: ਨਹੀਂ ਬਿਲਕੁਲ ਬਿਲਕੁਲ ਸੋ ਦੋਸਤੋ ਅਗੇਨ ਫਿਲਮ ਆ ਰਹੀ ਆ ਆਪ ਸਭ ਕੇ ਲਈ ਚੰਦ ਕਿੱਤਾ ਗੁਜ਼ਾਰੀ ਆਈ ਰਾਤ ਆਪ ਜ਼ਰੂਰ ਦੇਖੇ ਔਰ ਇਸ ਕੋ ਆਪ ਫਾਲੋ ਕਰੇ ਸਭ ਜਗ੍ਹਾ ਪੇ ਅਗਰ ਆਪ ਜਾਏਂਗੇ ਤੋ ਅਗੇਨ ਜੋ ਇਸਕਾ ਜੋ ਟ੍ਰੇਲਰ ਹੈ ਔਰ ਜੋ ਫਸਟ ਸੌਂਗ ਹੈ ਵੋ ਆ ਚੁੱਕਾ ਹੈ ਸਟਾਰ ਕਾਸਟ ਮੇਂ ਨਵਨੀਤ ਮੋਦੀ ਜੀ ਹੈ ਸੀਮਾ ਅਸੀਮ ਜੀ ਹੈ ਕੁਨਾਲ ਮਾਨ ਮਹਿਨਾਜ਼ ਮਾਨ ਪ੍ਰੋਡਿਊਸ ਬਾਏ ਸੰਦੀਪ ਜੀ ਔਰ ਨਵਨੀਤ ਮੋਤੀ ਜੀ ਤੋ ਆਪ ਜ਼ਰੂਰ ਇਸ ਫਿਲਮ ਕੋ ਦੇਖੇ ਔਰ ਕਾਮਯਾਬ ਬਣਾਏ ਅਗੇਨ ਇਹ ਫਿਲਮ ਜਲਦੀ ਹੀ ਸਭ ਜਗ੍ਹਾ ਰਿਲੀਜ਼ ਹੋਣੇ ਵਾਲੀ ਹੈ ਨਵਨੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਉਣ ਦਾ ਸਾਡੇ ਸਟੂਡੀਓ ਚ ਆਪਾਂ ਕਿਸ ਦਿਨ ਜੇ ਤੁਸੀਂ ਕੈਲਗਰੀ ਚ ਰਹੇ ਤਾਂ ਆਪਾਂ ਕਿਸ ਦਿਨ ਬੈਠਾਂਗੇ ਤੇ ਵੀ ਵਿਲ ਡਿਸਕਸ ਮੋਰ ਅਬਾਊਟ ਯੂ ਨੋ ਪੰਜਾਬੀ ਮੂਵੀਜ਼ ਐਂਡ ਪੰਜਾਬੀ ਸਿਨੇਮਾ ਬਿਕੋਜ਼ ਮੂਵੀ ਦੀ ਇੱਕ ਪ੍ਰਮੋਸ਼ਨ ਅਲੱਗ ਹੁੰਦੀ ਹੈ ਬਟ ਸਿਨੇਮਾ ਦੇ ਬਾਰੇ ਗੱਲ ਕਰਨਾ ਇੱਕ ਬਹੁਤ ਵਧੀਆ ਗੱਲ ਹੈ ਤੁਹਾਡੇ ਜੈਸੇ ਲੋਕ ਹੋਣ ਤੇ ਰਾਜੇਸ਼ ਜੀ ਹੋਣ ਇੱਥੇ ਤਾਂ ਵੀ ਕੈਨ ਟਾਕ ਮੋਰ ਅਬਾਊਟ ਸਿਨੇਮਾ ਐਂਡ ਇਟ ਕੈਨ ਬ੍ਰਿੰਗ ਅ ਡਿਫਰੈਂਟ ਪਿਕਚਰ ਅਬਾਊਟ ਵਾਟ ਵੀ ਸੀ ਔਨ ਜਿਹੜਾ ਪਰਦਾ ਹੁੰਦਾ ਹੈਗਾ ਬਿਫੋਰ ਵੀ ਐਂਡ ਟੂਡੇਜ਼ ਪ੍ਰੋਗਰਾਮ ਕੀ ਕਹਿਣਾ ਚਾਹੋਗੇ ਸਾਰੇ ਲਿਸਨਰਸ ਨੂੰ
0: ਬਸ ਪਹਿਲਾਂ ਤਾਂ ਸੁਰਸੰਗਮ ਟੀਮ ਦਾ ਬਹੁਤ ਬਹੁਤ ਥੈਂਕ ਯੂ ਕਿ ਉਹਨਾਂ ਨੇ ਇੰਨਾ ਐਫਰਟ ਕੀਤਾ ਅਤੇ ਬਹੁਤ ਸੋਹਣੇ ਤਰੀਕੇ ਨਾਲ ਬੜੇ ਅੱਛੇ ਬੜੇ ਸੋਹਣੇ ਸਵਾਲ ਪੁੱਛੇ ਤੁਸੀਂ ਐਂਡ ਫਿਲਮ ਨੂੰ ਤੁਸੀਂ ਦੇਖੋ ਟ੍ਰੇਲਰ ਆ ਚੁੱਕਿਆ ਮੋਤੀ ਫਿਲਮਸ ਦੇ ਯੂਟਿਊਬ ਚੈਨਲ 'ਤੇ ਉਹ ਰਿਲੀਜ਼ ਹੋ ਚੁੱਕਿਆ ਔਰ ਮਤਲਬ ਇਸ ਵੀਕਐਂਡ ਤੱਕ ਆਪਾਂ ਫਿਲਮ ਵੀ ਰਿਲੀਜ਼ ਕਰ ਦਾਂਗੇ
1: ਕਿਆ ਬਾਤ ਹੈ ਰਾਜੇਸ਼ ਜੀ ਆਪਕਾ ਕਿਆ
2: ਬਈ ਮੈਂ ਤਾਂ ਬਹੁਤ ਇੰਪ੍ਰੈਸ ਹਾਂ
1: ਜੀ
2: ਜ਼ਰੂਰ ਦੇਖਣੀ ਚਾਹੀਦੀ ਹੈ ਔਰ ਇਨਕਰੇਜ ਕਰਨਾ ਚਾਹੀਦਾ ਬਿਕੋਜ਼ ਦਿਸ ਇਜ਼ ਨਾਟ ਅ ਟਿਪੀਕਲ ਫਿਲਮ ਰਾਈਟ
1: ਰਾਈਟ ਤੇ
2: ਤੁਸੀਂ ਲਾਰਜਰ ਦੈਨ ਲਾਈਫ ਦਿਖਾ ਰਹੇ ਹੋ ਕੋਈ ਚੀਜ਼ ਆ ਉਹ ਵੀ ਉਹਦਾ ਵੀ ਆਪਣਾ ਹੈ ਪਰ ਇਹਦੀ ਵੀ ਇੱਕ ਮਾਰਕੀਟ ਇਹਦੀ ਵੀ ਹੈ
1: ਬਿਲਕੁਲ
2: ਇੱਕ ਟੇਸਟਫੁਲ ਚੀਜ਼ ਹੈ ਔਰ ਇਹਨਾਂ ਦਾ ਜੋ ਐਕਸਪੀਰੀਅੰਸ ਹੈ ਜਿੱਦਾਂ ਨੈਸ਼ਨਲ ਸਕੂਲ ਆਫ ਡਰਾਮਾਜ਼ ਜਾਂ ਪੰਜਾਬ ਯੂਨੀਵਰਸਿਟੀ ਇਹਨਾਂ ਦੀ ਇੱਕ ਡਿਫਰੈਂਟ ਹੀ ਸੋਚ ਹੁੰਦੀ ਹੈ ਡਿਫਰੈਂਟ ਹੀ ਕਲਾਸ ਹੁੰਦੀ ਹੈ ਉਹ ਫਿਲਮਾਂ ਨੂੰ ਵੀ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਔਰ
1: ਬਿਲਕੁਲ ਸੋ ਦੋਸਤੋ ਆਪ ਸੁਣ ਰਹੇ ਰੇਡੀਓ ਸੁਰਸੰਗਮ ਓਨਲੀ ਔਨ 94.7 ਐਫਐਮ ਪਰ ਇੱਕ ਛੋਟਾ ਸਾ ਬ੍ਰੇਕ ਬ੍ਰੇਕ ਕੇ ਬਾਅਦ ਦੁਬਾਰਾ ਹਾਜ਼ਰ ਹੋਤਾ ਹੂੰ ਜਾਈਏ ਕਹੀਂ ਨਹੀਂ ਮਿਲਤੇ ਹੈ ਇੱਕ ਛੋਟੇ ਸੇ ਬ੍ਰੇਕ ਕੇ ਬਾਅਦ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036 7
6: Whenever you want it, wherever you are, at the palm of your hands, listen to FM 94.7 anywhere with the Fairchild Radio app. Available now for free on your device's player or app store. Connecting you to the community anytime, anywhere.
7: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
8: Calgary's oldest, biggest and only South Asian radio station. Sabarang Radio 94.7 FM.
9: Monday, Tuesday, Thursday, Friday 7 to 8 p.m. Sundays 1 to 5 p.m.
8: Visit Sabarang.ca.
10: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ

0: ਰੇਡੀਓ ਸਤਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਜੀ। ਅੱਜ 13 ਜੁਲਾਈ ਦਿਨ ਸੋਮਵਾਰ ਹੈ ਤੇ ਹਰ ਉਸ ਦੀ ਤਰ੍ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ। 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸੁਨੀਲ, ਸਤਿ ਸ੍ਰੀ ਅਕਾਲ ਜੀ।
0: ਪੰਨੂ ਸਾਹਿਬ ਛੁੱਟੀਆਂ ਤੋਂ ਬਾਅਦ ਆਏ ਆ, ਬਹੁਤ ਸਾਰੇ ਮੁੱਦੇ ਨੇ, ਪਰ ਰਾਮ ਮੰਦਿਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਰਾਮ ਮੰਦਿਰ ਦੇ ਚੜਾਵੇ ਦਾ ਜਿਹੜਾ ਮਸਲਾ ਹੈ, ਚੋਰੀ ਦਾ ਜਿਹੜਾ ਮਾਮਲਾ ਹੈ, ਉਹ ਜਿਹੜਾ ਘੁਟਾਲਾ ਹੈ, ਉਹ ਮਾਮਲਾ ਸੁਪਰੀਮ ਕੋਰਟ ਚ ਚਲਾ ਗਿਆ ਜੀ। ਸੁਪਰੀਮ ਕੋਰਟ ਨੇ ਜਿਹੜੇ ਆਰਡਰ ਦਿੱਤੇ ਨੇ, ਉਹ ਜਾਣਨਾ ਚਾਹੁੰਦੇ ਤੁਹਾਡੇ ਕੋਲੋਂ ਕਿ ਉਹ ਕੀ ਨੇ।
1: ਦੇਖੋ, ਕੋਈ ਵੀ ਕੰਮ ਹੈ ਲੋਕੀ ਸ਼ੁਰੂ ਕਰਨ ਲੱਗਿਆ, ਭਾਵੇਂ ਕਲਚਰ ਪ੍ਰੋਗਰਾਮ ਹੋਵੇ, ਧਾਰਮਿਕ ਗੀਤ ਤੋਂ ਸ਼ੁਰੂ ਕਰਦੇ ਆ, ਦੁਕਾਨ ਹੋਵੇ ਪਹਿਲਾਂ ਜਾ ਕੇ ਭਗਵਾਨ ਦੇ ਨਾਂ ਦੀ ਦੀਵਾ ਬੱਤੀ ਕਰਦੇ ਆ, ਧੂਪ ਦਿੰਦੇ, ਫਿਰ ਅੱਗੇ ਤੁਰਦੇ ਆ, ਸਵੇਰੇ ਉੱਠ ਕੇ ਲੋਕੀ ਨਿਤਨੇਮ ਵੀ ਕਰਦੇ ਆ। ਸਾਡੀ ਮੁਸ਼ਕਿਲ ਇਹ ਹੈ ਕਿ ਪ੍ਰੋਗਰਾਮ ਸ਼ੁਰੂ ਕਰਨ ਲੱਗਿਆ ਨਾਂ ਤਾਂ ਰਾਮ ਦਾ ਲੈਣਾ, ਪਰ ਰਾਮ ਦਾ ਨਾਂ ਲੈਣ ਲੱਗਿਆ ਇਹ ਦੱਸਣਾ ਪੈਣਾ ਕਿ ਰਾਮ ਦੇ ਨਾਂ ਤੇ ਚੋਰੀ ਕਿੰਨੀ ਹੋ ਰਹੀ ਹੈ ਔਰ ਉਹ ਕਿੰਨੀਆਂ ਗੂੰਜਾਂ ਉਸ ਚੋਰੀ ਦੀਆਂ ਪਈਆਂ ਨੇ। ਚਾਰ ਕਿਸੇ ਰੌਲਾ ਪੈ ਰਿਹਾ, ਜਿਹੜੇ ਚੋਰ ਹੈ ਏਡੇ ਬੇਸ਼ਰਮ ਨਿਕਲੇ ਕਿ ਜਿਨ੍ਹਾਂ ਦੇ ਕੋਲ ਦੋ ਦੋ ਕੋਠੜੀਆਂ ਦਾ ਘਰ ਸੀ ਜਾਂ ਕਿਰਾਏ ਦੇ ਘਰਾਂ ਚ ਰਹਿੰਦੇ ਸੀ, ਉਹਨਾਂ ਨੇ ਵੱਡੇ ਵੱਡੇ ਮਹਿਲ ਬਣਾ ਲਏ ਆ 2-3 ਸਾਲਾਂ ਦੇ ਅੰਦਰ, ਜਿਨ੍ਹਾਂ ਦੀ ਘਰਵਾਲੀ ਘਰ ਦੇ ਕੱਪੜੇ ਆਪ ਧੋਂਦੀ ਹੁੰਦੀ ਸੀ, ਪੋਚੇ ਮਾਰਦੀ ਸੀ, ਉਹਨਾਂ ਦੇ ਘਰ ਚ 5-5-6-6 ਨੌਕਰ ਹੈ ਤੇ ਦਰਵਾਜੇ ਦੇ ਉੱਤੇ ਸਿਕਿਉਰਿਟੀ ਗਾਰਡ ਖਲੋ ਗਿਆ ਕਿਉਂਕਿ ਭਗਵਾਨ ਦੇ ਨਾਂ ਤੇ ਚੋਰੀ ਇੰਨੀ ਕਰ ਲਈ ਆ ਕਿ ਉਧਰ ਹੁਣ ਉਹਨਾਂ ਕੋਲ ਪੈਸਾ ਸੰਭਾਲਿਆ ਨੀ ਜਾ ਰਿਹਾ। ਸੋਨੇ ਦੀਆਂ ਇੱਟਾਂ, ਸੋਨੇ ਦੇ ਗਹਿਣੇ ਔਰ ਨਗਦੀ ਇੰਨੀ ਚੁੱਕੀ ਗਈ ਕਿ ਉਹਨਾਂ ਵਿੱਚ ਆਪੋ ਚ ਵੰਡ ਵਡਾ ਕੇ ਵੀ ਜਿੱਦਾਂ ਜੇਬਾਂ ਚੋਂ ਉਛਲ ਉਛਲ ਕੇ ਬਾਹਰ ਨੂੰ ਆਉਂਦੀ ਆ, ਉਹ ਹਾਲਤ ਬਣੀ ਪਈ ਆ। ਉਹਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਪਾਸੇ ਰੌਲਾ ਪੈ ਗਿਆ। ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ SIT ਬਣਾ ਤੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ, ਪਰ ਉਹਦੇ ਉੱਤੇ ਲੋਕਾਂ ਦੀ ਤਸੱਲੀ ਨੀ ਸੀ। ਵਿੱਚੋਂ ਕੁਛ ਲੋਕ RSS ਕੋਲ ਕਹਿਣ ਵਾਸਤੇ ਗਏ ਕਿ ਦੇਖੋ ਰਾਮ ਮੰਦਿਰ ਤੇ ਬੰਦੇ ਤਾਂ ਸਾਰੇ ਤੁਹਾਡੇ ਲੱਗੇ ਆ ਪ੍ਰਬੰਧ ਚ, ਤੇ ਇੰਨੀ ਚੋਰੀ ਕਿੱਦਾਂ ਹੋ ਗਈ। RSS ਆਮ ਤੌਰ ਤੇ ਇਹੋ ਜਿਹੇ ਮਾਮਲਿਆਂ ਤੇ ਬੋਲਦਾ ਨੀ, ਪਰ ਇਸ ਵਾਰੀ ਉਹਦੇ ਮੁਖੀ ਨੂੰ, ਡਿਪਟੀ ਮੁਖੀ ਨੂੰ, ਹੋਰ ਸੀਨੀਅਰ ਲੀਡਰਾਂ ਨੂੰ ਰੋਜ਼ ਹੀ ਸਫਾਈਆਂ ਦੇਣੀਆਂ ਪੈ ਰਹੀਆਂ। ਜਗਤ ਗੁਰੂ ਸ਼ੰਕਰਾਚਾਰੀਆ, ਉਹਦੇ ਜਗਤ ਗੁਰੂ ਇਸ ਕਰਕੇ ਕਹਿੰਦੇ ਆ ਕਿ ਸਾਰੀ ਦੁਨੀਆਂ ਦੇ ਹਿੰਦੂਆਂ ਚ ਗੁਰੂ ਦੇ ਤੌਰ ਤੇ ਉਹਦੀ ਮਾਨਤਾ ਹੁੰਦੀ ਹੈ, ਲਿਵਿੰਗ ਗੁਰੂ ਦੇ ਤੌਰ ਤੇ। ਉਹਨਾਂ ਨੇ, ਜਗਤ ਗੁਰੂ ਸ਼ੰਕਰਾਚਾਰੀਆ ਨੇ ਆਖਿਆ ਕਿ ਅਸੀਂ ਸਾਰੇ ਦੇਸ਼ ਨੂੰ ਦੱਸਾਂਗੇ ਕਿ ਰਾਮ ਦੇ ਨਾਂ ਤੇ, ਭਗਵਾਨ ਦੇ ਨਾਂ ਤੇ ਇੰਨੀ ਚੋਰੀ ਕੀਤੀ ਗਈ ਆ ਔਰ ਉਹ ਜੋ ਕੁਛ ਹੋ ਰਿਹਾ। ਉਹਨੇ ਆਖਿਆ ਸਾਡੀ ਤਸੱਲੀ ਨੀ, ਇਹਨਾਂ ਨੇ ਹਰ ਗੱਲ ਚੋਂ ਪੈਸਾ ਖਾ ਲਿਆ,

ਵੀ ਰੌਲਾ ਪੈਣ ਡਿਆ, ਖੇ ਉੱਡਦੀ ਪਈ ਆ। ਵੱਡੇ ਵੱਡੇ ਜਿਹੜੇ ਪ੍ਰਬੰਧਕ ਸਨ ਉਹ ਅਹੁਦਿਆਂ ਤੋਂ ਹਟਾ ਤੇ ਗਏ ਆ, ਅੱਠ ਨੌ ਬੰਦੇ ਗ੍ਰਿਫ਼ਤਾਰ ਕੀਤੇ ਆ, ਉਹ ਹੁਣ ਬਾਕੀਆਂ ਬਾਰੇ ਦੱਸ ਰਹੇ ਆ। ਮਨੀ ਟ੍ਰੇਲ ਬਹੁਤ ਲੰਮੀ ਹੁੰਦੀ ਜਾਂਦੀ ਆ। ਉਦੋਂ ਜਦੋਂ ਸੁਪਰੀਮ ਕੋਰਟ ਵਿੱਚ ਕੇਸ ਗਿਆ ਤੇ ਸੁਪਰੀਮ ਕੋਰਟ ਨੂੰ ਆਖਿਆ ਗਿਆ ਕਿ ਐਡੀ ਚੋਰੀ ਹੋਈ ਆ, ਉਹਨਾਂ ਨੇ ਕੱਲ ਤਿੰਨ ਕੰਮ ਕੀਤੇ। ਇੱਕ ਤਾਂ ਇਹ ਜਿਹੜਾ ਮੰਦਿਰ ਟਰੱਸਟ ਆ ਉਹਨਾਂ ਨੂੰ ਆਖਿਆ ਕਿ ਤੁਸੀਂ ਆਪਣਾ ਪੱਖ ਲਿਆ ਕੇ ਪੇਸ਼ ਕਰੋ। ਦੂਸਰੀ ਗੱਲ ਇਹ ਆਖੀ ਆ ਕਿ ਯੂਪੀ ਸਰਕਾਰ ਆਪਣੀ ਐਸਆਈਟੀ ਜਿਹੜੀ ਬਣਾਈ ਆ ਉਹਦੀ ਹੁਣ ਤੱਕ ਦੀ ਜਾਂਚ ਦੀ ਰਿਪੋਰਟ ਸਾਡੇ ਅੱਗੇ ਲਿਆ ਕੇ ਪੇਸ਼ ਕਰੇ। ਤੀਸਰਾ ਉਹਨਾਂ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਤੁਸੀਂ ਹੁਣ ਤੱਕ ਕੀ ਕੀਤਾ, ਤੁਸੀਂ ਵੀ ਆਪਣੀ ਰਿਪੋਰਟ ਲਿਆਓ। ਔਰ ਸਾਰਿਆਂ ਨੂੰ ਆਖਿਆ ਇਹ ਕਿ ਆਪੋ ਆਪਣੀਆਂ ਰਿਪੋਰਟਾਂ ਸੀਲਬੰਦ ਲਿਫਾਫਿਆਂ ਚ ਲਿਆ ਕੇ ਦਿਓ, ਜਿਹੜੀਆਂ ਸਿਰਫ ਜੱਜ ਪੜ੍ਹਨ ਤੇ ਉੱਤੋਂ ਫੈਸਲਾ ਕਰ ਸਕਣ, ਉਹ ਖੁੱਲੀਆਂ ਨਹੀਂ ਲਿਆਉਣੀਆਂ। ਇਹ ਸਾਰਾ ਕੁਝ ਇਸ ਪਾਸੇ ਹੋਣ ਡਿਆ ਔਰ ਇਹਦੇ ਨਾਲ ਉੱਥੇ ਭਗਦੜ ਮੱਚੀ ਪਈ ਆ। ਇਹਦੇ ਦੌਰਾਨ ਉਹਨਾਂ ਨੇ ਮੰਦਿਰ ਕਮੇਟੀ ਵਾਲਿਆਂ ਨੇ ਨਵਾਂ ਕੰਮ ਸ਼ੁਰੂ ਕੀਤਾ। ਉਹਨਾਂ ਨੇ ਸਰਕਾਰ ਨਾਲ ਸਲਾਹ ਕਰ ਲਈ ਕਿ ਇਹਦਾ ਪ੍ਰਬੰਧ ਸੁਧਾਰਨਾ ਚਾਹੀਦਾ। ਸਰਕਾਰ ਨੇ ਦਿੱਲੀ ਤੋਂ ਰਾਏ ਦੇ ਦਿੱਤੀ ਕੇਂਦਰ ਨੇ ਕਿ ਉੱਥੇ ਇੱਕ ਆਈਏਐਸ ਅਫਸਰ ਲਾ ਦਿਆਂਗੇ। ਇਹਦੇ ਤੋਂ ਪ੍ਰਬੰਧਕ ਭੱਜ ਗਏ ਕਿ ਇੱਥੇ ਜੇ ਆਈਏਐਸ ਅਫਸਰ ਲੱਗ ਗਿਆ ਤੇ ਫਿਰ ਸਾਨੂੰ ਕਿਸੇ ਨੀ ਪੁੱਛਣਾ। ਉਹਨਾਂ ਵਿਰੋਧ ਸ਼ੁਰੂ ਕਰਤਾ। ਹੁਣ ਉੱਥੇ ਨਵਾਂ ਕੰਮ ਕੀਤਾ ਕਿ ਮੰਦਿਰ ਨੂੰ ਇੱਕ ਸੀਓ ਦੀ ਲੋੜ ਆ, ਯਾਨੀ ਚੀਫ ਐਗਜੀਕਿਊਟਿਵ ਅਫਸਰ ਦੀ ਲੋੜ ਆ। ਉਹਦੇ ਵਾਸਤੇ ਅਖਬਾਰਾਂ ਚ ਰੇਡੀਓ ਟੀਵੀ ਤੇ ਐਡ ਦੇ ਦਿੱਤੀ ਆ ਕਿ ਏਦਾਂ ਦੀਆਂ ਯੋਗਤਾਵਾਂ ਚਾਹੀਦੀਆਂ, ਯੋਗ ਪ੍ਰਬੰਧਕ ਚਾਹੀਦਾ ਔਰ ਉਹ ਜਿਹੜਾ ਹੈਗਾ ਸੀਓ ਉਹਦੇ ਵਾਸਤੇ ਅਪਲਾਈ ਕਰੋ। ਹੁਣ ਜੇ ਉੱਥੇ ਭੱਜ ਕਰੋ ਇਹ ਫੈਸਲਾ ਹੋ ਗਿਆ ਕਿ ਆਈਏਐਸ ਅਫਸਰ ਨਹੀਂ ਲਾਉਣਾ, ਪਰ ਜੇ ਕੋਈ ਰਿਟਾਇਰਡ ਆਈਏਐਸ ਅਫਸਰ ਹੋਇਆ ਜਿਹੜਾ ਮੋਦੀ ਸਾਹਿਬ ਦੇ ਨੇੜੇ ਹੋਇਆ ਜਾਂ ਅਮਿਤ ਸ਼ਾਹ ਦੇ ਜਾਂ ਯੋਗੀ ਆਦਿੱਤਿਆਨਾਥ ਦੇ, ਕੱਲ ਨੂੰ ਜੇ ਉਹਨੇ ਅਪਲਾਈ ਕਰਤਾ ਕਿ ਮੈਂ ਇਸ ਨੌਕਰੀ ਤੇ ਆਉਣਾ ਚਾਹੁੰਦਾ ਤੇ ਅਗਲੇ ਪਾਸੇ ਇੰਟਰਵਿਊ ਕਰਨ ਵਾਲੇ ਬੰਦੇ ਵੀ ਇਹਨਾਂ ਦੇ ਹੀ ਹੋਏ ਤੇ ਫਿਰ ਉਹਨੂੰ ਉੱਥੇ ਅਪੁਆਇੰਟ ਹੋਣ ਤੋਂ ਟੁੱਕੇਗਾ ਕੌਣ? ਆਈਏਐਸ ਅਫਸਰ ਤੇ ਫਿਰ ਆ ਜਾਏਗਾ। ਹੁਣ ਇੱਕ ਤਾਂ ਇਹ ਪੱਖ ਹੈ ਕਿ ਉਹਦੇ ਵਾਸਤੇ ਸਾਰੇ ਯਤਨ ਹੁੰਦੇ ਪਏ ਆ ਕਿ ਆਪਣਾ ਕੋਈ ਇਹੋ ਜਿਹਾ ਬੰਦਾ ਫਿੱਟ ਕੀਤਾ ਜਾਵੇ ਜਿਹੜਾ ਪਹਿਲਾਂ ਸਰਕਾਰ ਦੀ ਸੇਵਾ ਕਰਦਾ ਰਿਹਾ ਤੇ ਹੁਣ ਸਰਕਾਰ ਚਲਾਉਣ ਵਾਲਿਆਂ ਦੀ ਮਰਜ਼ੀ ਮੁਤਾਬਕ ਮੰਦਿਰ ਵਿੱਚ ਬੈਠ ਕੇ ਬਾਕੀ ਸਾਰੇ ਕੰਮ ਨਿਭਾਵੇਗਾ। ਇਸੇ ਦੌਰਾਨ ਇੱਕ ਗੱਲ ਹੋਰ ਆ ਗਈ ਆ, ਉਹ ਇਹ ਕਿ ਜਿੱਥੇ ਕੇਦਾਰਨਾਥ ਹੈ, ਬਦਰੀਨਾਥ, ਇਹ ਚਾਰ ਧਾਮ ਯਾਤਰਾ ਆਖੀ ਜਾਂਦੀ ਆ ਜਿਹੜੀ ਪਹਾੜਾਂ ਚ ਹੁੰਦੀ ਆ, ਉਹ ਚਾਰ ਧਾਮ ਦੇ ਵਿੱਚੋਂ ਜਿਹੜਾ ਬਦਰੀਨਾਥ ਆ ਉਹਦੀਆਂ ਰਿਪੋਰਟਾਂ ਚਾਰ ਦਿਨ ਪਹਿਲਾਂ ਆ ਗਈਆਂ ਨੇ ਕਿ ਉੱਥੇ ਵੀ ਚੜਾਵੇ ਦੀ ਚੋਰੀ ਬਹੁਤ ਹੋਈ ਆ। ਪਹਿਲਾਂ ਤੇ ਮੰਦਿਰ ਕਮੇਟੀ ਨੇ ਆਖਿਆ ਕਿ ਨਹੀਂ ਇਹ ਗੱਲਾਂ ਫਾਲਤੂ ਨੇ, ਸਾਡੇ ਧਿਆਨ ਚ ਕੋਈ ਆਈ ਨੀ, ਅਸੀਂ ਜੋ ਕੁਝ ਸੁਣੀ ਨੀ। ਜਦੋਂ ਵੇਖਿਆ ਕਿ ਗੱਲ ਇਹ ਬਹੁਤ ਜ਼ਿਆਦਾ ਵੱਧ ਗਈ ਆ ਤੇ ਫਿਰ ਉਹਨਾਂ ਨੇ ਇਹਦੀ ਪੜਤਾਲ ਬਿਠਾ ਤੀ ਤੇ ਕੱਲ ਹੁਣ ਉੱਥੇ ਚਾਰ ਧਾਮ ਜਿਹੜਾ ਉਹ ਵੀ ਉੱਤਰਾਖੰਡ ਚ, ਜਿੱਦਾਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਆ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਨਾਲ ਤੋੜ ਕੇ ਬਣਾਇਆ ਗਿਆ। ਉੱਤਰਾਖੰਡ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ, ਇਹਨਾਂ ਨੇ ਇੱਕ ਐਸ ਆਈ ਟੀ ਬਣਾ ਤੀ ਪੁਲਿਸ ਦੀ। ਉਸ ਐਸ ਆਈ ਟੀ ਨੇ ਜਿਹੜਾ ਉੱਥੇ ਸਭ ਤੋਂ ਵੱਡਾ ਪ੍ਰਬੰਧਕ ਹੈ ਯਾਨੀ ਸਾਰੇ ਕੁਝ ਦਾ ਚੇਅਰਮੈਨ ਆ, ਉਹਦੇ ਪ੍ਰਾਈਵੇਟ ਸੈਕਟਰੀ ਨੂੰ ਕੱਲ ਗ੍ਰਿਫ਼ਤਾਰ ਕਰ ਲਿਆ ਕਿ ਸਾਰੀ ਚੋਰੀ ਦੇ ਪਿੱਛੇ ਇਹਦਾ ਦਿਮਾਗ ਕੰਮ ਕਰਦਾ ਸੀ। ਜੇ ਚੇਅਰਮੈਨ ਦਾ ਪ੍ਰਾਈਵੇਟ ਸੈਕਟਰੀ ਫੜਿਆ ਗਿਆ, ਹੁਣ ਉਹ ਪ੍ਰਾਈਵੇਟ ਸੈਕਟਰੀ ਆਪਣੇ ਤੌਰ ਤੇ ਇਹਨਾਂ ਕੁਝ ਕਰ ਨਹੀਂ ਸਕਦਾ, ਉਹਦਾ ਮਤਲਬ ਇਹ ਆ ਕਿ ਕਿਸੇ ਵੱਡੇ ਦੇ ਆਸ਼ੀਰਵਾਦ ਨੂੰ ਨਾਲ ਕਰਦਾ ਹੋਵੇਗਾ। ਕਹਿੰਦੇ ਰਾਮ ਮੰਦਿਰ ਦਾ ਰੌਲਾ ਪੈਂਦਾ ਸੀ, ਹੁਣ ਬਦਰੀਨਾਥ ਧਾਮ ਦਾ ਵੀ ਰੌਲਾ ਪੈ ਗਿਆ। ਇੱਧਰ ਜਿੱਥੇ ਰਾਮ ਮੰਦਿਰ ਦੇ ਵਿੱਚ ਚੋਰੀ ਹੋਈ ਸੀ ਉਹਦੇ ਬਾਰੇ ਤਾਜ਼ਾ ਰਿਪੋਰਟਾਂ ਇਹ ਆਈਆਂ ਸ਼ੁੱਕਰਵਾਰ ਸ਼ਾਮ ਨੂੰ ਆ ਗਈਆਂ ਸੀ ਕਿ ਉੱਥੇ ਜਿਹੜੇ ਕਰਮਚਾਰੀ ਨੇ ਚੜਾਵਾ ਗਿਣਨ ਵਾਲੇ ਉਹਨਾਂ ਨੇ ਅਸਤੀਫੇ ਦੇਣੇ ਸ਼ੁਰੂ ਕਰਤੇ ਆ। ਕਾਰਨ ਕੀ ਆ? ਉਹ ਕਹਿੰਦੇ ਜੀ ਲੋਕ ਹੁਣ ਵੱਡੇ ਨੋਟ ਨਹੀਂ ਚੜਾਉਂਦੇ, ਲੋਕੀ ਛੋਟੇ ਨੋਟ ਚੜਾਉਂਦੇ ਆ ਕਿਉਂਕਿ ਵੱਡੇ ਨੋਟਾਂ ਦੀ ਚੋਰੀ ਸੌਖੀ ਹੋ ਜਾਂਦੀ ਆ। ਜੇ ਉੱਥੋਂ ਪੰਜਾਹ ਪੰਜ ਪੰਜ ਸੌ ਵਾਲੇ ਨੋਟ 100 ਕੋ ਕੱਢ ਲਏ ਤੇ 50,000 ਰੁਪਇਆ ਲੈ ਗਿਆ। ਇਸ ਕਰਕੇ ਲੋਕਾਂ ਨੇ ਹੁਣ ਤਰੀਕਾ ਇਹ ਬਣਾ ਲਿਆ ਕਿ ਜਿਹਨੇ 500 ਚੜਾਉਣਾ 500 ਨਾ ਚੜਾਓ, ਦਸਾਂ ਦਸਾਂ ਵਾਲੇ 50 ਚੜਾ ਦਿਓ, ਕਿੰਨੇ ਇਕੱਠੇ ਕਰਕੇ ਟੈਚੀ ਭਰ ਭਰ ਕੁੱਲ ਜਾਂਦਾ। ਲੋਕੀ ਛੋਟੇ ਨੋਟ ਚੜਾਉਣ ਲੱਗ ਪਏ ਆ ਤੇ ਚੜਾਵੇ ਵਾਲੇ ਕਹਿੰਦੇ ਜੀ ਵਾਧੂ ਸਮਾਂ ਸਾਨੂੰ ਦਿੰਦੇ ਨੀ, ਉਨੇ ਹੀ ਸਮੇਂ ਚ ਗਿਣਤੀ ਕਰਨੀ ਹੁੰਦੀ ਆ, ਨਹੀਂ ਮੁੱਕਦੀ ਤੇ ਉਹ ਕਹਿੰਦੇ ਘਰ ਨਹੀਂ ਕਰਾਂ ਜਦ ਤੱਕ ਗਿਣਤੀ ਨਹੀਂ ਮੁੱਕੀ, ਉਹ ਕਹਿੰਦੇ ਸਾਥੋਂ ਨੀ ਇਹ ਕੰਮ ਹੁੰਦਾ ਛੱਡ ਕੇ ਚੱਲ ਜਾਓ। ਇਹਦੇ ਉੱਤੇ ਕੁਝ ਲੋਕਾਂ ਦੀ ਰਾਏ ਸੀ ਕਿ ਗੱਲ ਅਸਲ ਇਹ ਨੀ ਕਿ ਛੋਟੇ ਨੋਟਿਆਂ ਤੇ ਗਿਣਤੀਆਂ ਵੱਧ ਟਾਈਮ ਲੱਗਦਾ, ਪ੍ਰਬੰਧਕਾਂ ਵਿੱਚੋਂ ਜਿਹੜੇ ਚੋਰੀ ਨਾਲ ਰਲੇ ਸੀ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਕਹਿ ਤਾ ਹੋਊਗਾ ਕਿ ਤੁਸੀਂ ਇੱਥੋਂ ਖਿਸਕੇ ਜਾਓ, ਕਿਉਂਕਿ ਜੇ ਤੁਸੀਂ ਇੱਥੇ ਹੋਏ ਕੱਲ ਨੂੰ ਪੁੱਛ ਪੜਤਾਲ ਚ ਤੁਹਾਡੇ ਮੂੰਹੋਂ ਕੋਈ ਗੱਲ ਨਿਕਲ ਗਈ ਤੁਸੀਂ ਹੋਰ ਬੰਦੇ ਫਸਾਓਗੇ। ਇਹ ਹੋ ਸਕਦੀ ਹੈ ਗੱਲ, ਪਰ ਦੂਜਾ ਪੱਖ ਵੀ ਆ। ਹੁਣ ਤੱਕ ਅਯੁੱਧਿਆ ਨੂੰ ਰਾਮ ਮੰਦਿਰ ਦੇ ਦਰਸ਼ਨ ਕਰਨ ਵਾਲਿਆਂ ਦੇ ਇੰਨੀ ਲੰਬੀ ਲੜੀ ਹੁੰਦੀ ਸੀ ਕਿ ਉੱਥੇ ਵਾਰੀ ਨਹੀਂ ਸੀ ਆਉਂਦੀ। ਤੁਸੀਂ ਹਿਸਾਬ ਲਓ ਕਿ 11 ਮਹੀਨਿਆਂ ਚ

0: 16 ਕਰੋੜ ਲੋਕ ਚਲੇ ਗਏ। ਇਹਦਾ ਮਤਲਬ ਹਰ ਮਹੀਨੇ 1 ਕਰੋੜ 40 ਲੱਖ ਦੇ ਕਰੀਬ ਲੋਕ ਜਾਂਦੇ ਸੀ, ਤਾਂ ਇਹਨੇ ਚਲੇ ਗਏ, ਇੰਨੀ ਇੰਨੀ ਗਿਣਤੀ ਚ ਲੋਕ ਜਾਣ ਡਿਆ ਸੀ। ਹੁਣ ਉੱਥੇ ਕਿੰਨੇ ਵੱਡੇ ਹੋਟਲ ਸੀ, ਜਿੰਨੇ ਛੋਟੇ ਹੋਟਲ ਸੀ, ਜਿਹੜੀਆਂ ਸਰਾਵਾਂ ਸੀ ਸਾਰੀਆਂ ਫੁੱਲ ਰਹਿੰਦੀਆਂ ਸੀ। ਤੇ ਜਦੋਂ ਦਾ ਰਾਮ ਮੰਦਿਰ ਚ ਚੋਰੀ ਦਾ ਰੌਲਾ ਪਿਆ, ਉੱਥੇ ਆਕੂਪੈਂਸੀ ਰੇਟ, ਹੁਣ ਤੁਸੀਂ ਕੈਨੇਡਾ ਵਾਲੇ ਤੇ ਜਾਣਦੇ ਹੋ ਆਕੂਪੈਂਸੀ ਰੇਟ ਹੁੰਦਾ ਕਿ ਉਹਦੇ ਚੋਂ ਕਿੰਨੇ ਪਰਸੈਂਟ ਕਮਰੇ ਜਿਹੜੇ ਆ ਲੱਗੇ ਆ। ਜੇ ਫਰਜ ਕਰੋ 100 ਕਮਰੇ ਹੋਣ ਤੇ 100 ਦੇ 100 ਲੱਗੇ ਹੋਣ, ਤੇ ਆਕੂਪੈਂਸੀ ਰੋਡ ਦਾ ਰੇਟ ਉਹ 100 ਹੋ ਗਿਆ 100%। ਤੇ ਜੇ 100 ਕਮਰਿਆਂ ਚੋਂ 30 ਲੱਗੇ ਹੋਣ ਤੇ ਫਿਰ ਆਕੂਪੈਂਸੀ 30% ਰਹਿ ਜਾਂਦੀ ਆ। ਉੱਥੇ ਹੁਣ ਕਹਿੰਦੇ ਜੀ ਆਕੂਪੈਂਸੀ ਰੇਟ ਇੰਨਾ ਮਤਲਬ ਡਿੱਗ ਪਿਆ ਕਿ ਅੱਧੇ ਅੱਧੇ ਹੋਟਲ ਖਾਲੀ ਨੇ, ਉੱਥੇ ਕੋਈ ਕਸਟਮਰ ਨੀ ਆ ਰਿਹਾ। ਕਿਉਂਕਿ ਕਸਟਮਰ ਤੇ ਆਉਂਦੇ ਸੀ ਭਗਵਾਨ ਦੇ ਦਰਸ਼ਨਾਂ ਵਾਲੇ, ਤੇ ਜਦੋਂ ਪਤਾ ਲੱਗ ਗਿਆ ਕਿ ਭਗਵਾਨ ਦੇ ਦਰਸ਼ਨਾਂ ਵਾਲੇ ਪਾਸੇ ਐਡਾ ਚੋਰੀ ਦਾ ਕੰਮ ਚੱਲਦਾ, ਅੱਜ ਕੱਲ ਉੱਥੇ ਲੋਕ ਜਾਣੇ ਸ਼ਰਧਾਲੂ ਘੱਟ ਗਏ ਆ। ਮੈਂ ਹੋਟਲਾਂ ਦੀ ਰਿਪੋਰਟ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਉੱਥੇ ਆਕੂਪੈਂਸੀ ਰੇਟ ਘੱਟ ਗਿਆ, ਹੋਟਲ ਖਾਲੀ ਪਏ ਨੇ, ਉੱਥੇ ਕੋਈ ਰਹਿਣ ਵਾਲਾ ਨੀ ਆ ਰਿਹਾ। ਇਹ ਗੱਲ ਜਿਹੜੀ ਆ ਇਹਨੇ ਦੱਸ ਦਿੱਤਾ ਕਿ ਲੋਕਾਂ ਦੇ ਮਨ ਨੂੰ ਕਿੰਨੀ ਜ਼ਿਆਦਾ ਠੇਸ ਲੱਗੀ ਆ। ਤੇ ਇਸ ਕਰਕੇ ਮੈਂ ਸਭਨੀ ਨੂੰ ਇਹ ਕਹੂੰਗਾ ਕਿ ਮਾਮਲਾ ਐਡਾ ਵੱਡਾ, ਇੰਨਾ ਸੀਰੀਅਸ ਆ ਕਿ ਇੱਥੇ ਸੁਪਰੀਮ ਕੋਰਟ ਵਿੱਚ ਗੱਲ ਚਲੀ ਗਈ ਆ। ਹੁਣ ਸਾਰਿਆਂ ਦੀ ਨਜ਼ਰ ਇਸ ਕਰਕੇ ਹੈ ਕਿ ਸੁਪਰੀਮ ਕੋਰਟ ਉੱਥੇ ਜਾ ਕੇ ਕੀ ਫੈਸਲਾ ਕਰਦੀ।
1: ਜੀ ਪਨੂ ਸਾਹਿਬ, ਅਗਲੇ ਮੁੱਦੇ ਵੱਲ ਰੁੱਖ ਕਰਦੇ ਆ, ਪੰਜਾਬ ਕਾਂਗਰਸ ਦੀ ਗੱਲ ਕਰਦੇ ਆ, ਜਿੱਥੇ ਕਲੇਸ਼ ਮੁੱਕਦਾ ਹੀ ਨਹੀਂ ਹੈ ਜੀ। ਜਦੋਂ ਜਦੋਂ ਵੋਟਾਂ ਨੇੜੇ ਆਉਂਦੀਆਂ ਨੇ ਤੇ ਇਹ ਕਲੇਸ਼ ਹੋਰ ਤਿੱਖਾ ਹੋ ਜਾਂਦਾ। ਕੁਝ ਦਿਨ ਪਹਿਲਾਂ ਅਸੀਂ ਆਪਣੇ ਲਿਸਨਰਸ ਨੂੰ ਇਹ ਖਬਰ ਦੱਸੀ ਸੀ ਕਿ ਜਿਹੜੀ ਹਾਈ ਕਮਾਂਡ ਹੈ ਉਹਨੇ ਡਿਊਟੀਜ਼ ਜਿਹੜੀਆਂ ਨੇ ਉਹ ਵੰਡਤੀਆਂ ਨੇ, ਸਪਲਿਟ ਕਰਤੀਆਂ। ਪਰ ਕਾਂਗਰਸ ਇਹ ਕਹਿੰਦੇ ਵੀ ਅਸੀਂ ਇਸ ਕੰਪਰੋਮਾਈਜ਼ਡ ਲੀਡਰਸ਼ਿਪ ਸਾਨੂੰ ਨਹੀਂ ਮਨਜ਼ੂਰ। ਉਹਨਾਂ ਨੇ ਫਿਰ ਸ਼ਕਤੀ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ। ਹੁਣ ਕਹਿੰਦੇ ਨੇ ਕਿ ਜੋ ਹਾਈ ਕਮਾਂਡ ਕਹੂਗੀ ਸਾਨੂੰ ਮਨਜ਼ੂਰ ਹੋਊਗਾ। ਇਹ ਯੂ ਟਰਨ ਦਾ ਤੁਸੀਂ ਕਿਵੇਂ ਦੇਖਦੇ ਹੋ, ਇਸ ਯੂ ਟਰਨ ਨੂੰ?
0: ਕੋਈ ਬਹੁਤ ਭੜਕੇ ਸਨ ਕਈ ਲੋਕ, ਉਹਨਾਂ ਨੇ ਬਹੁਤ ਰੌਲਾ ਪਾਇਆ ਸੀ ਉਹਦੇ ਉੱਤੇ, ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਕਿ ਇਹ ਤਾਂ ਜੀ ਕੰਪਰੋਮਾਈਜ਼ ਸੀ। ਤੇ ਕੰਪਰੋਮਾਈਜ਼ ਦਾ ਮਤਲਬ ਕਿ ਇਹ ਬੰਦਾ ਆਪਣੀ ਲੋੜ ਵਾਸਤੇ ਸਰਕਾਰ ਨਾਲ ਸਮਝੌਤਾ ਕਰ ਜਾਂਦਾ, ਕੇਸਾਂ ਤੋਂ ਬਣਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਵੀ ਸਮਝੌਤਾ ਕਰ ਗਿਆ, ਤੇ ਇਸੇ ਤਰ੍ਹਾਂ ਦਾ ਸਮਝੌਤਾ ਇਹ ਕੱਲ ਨੂੰ ਕੋਈ ਹੋਰ ਸਰਕਾਰ ਆਵੇ ਤੇ ਉਹਦੇ ਨਾਲ ਵੀ ਕਰ ਸਕਦਾ। ਤੇ ਸਾਨੂੰ ਇਹੋ ਜਿਹਾ ਕੰਪਰੋਮਾਈਜ਼ ਲੀਡਰ ਜਿਹੜਾ ਆਪਣੇ ਬਚਾਅ ਵਾਸਤੇ ਸਮਝੌਤੇ ਕਰ ਜਾਂਦਾ ਹੋਵੇ ਉਹ ਨਹੀਂ ਚਾਹੀਦਾ। ਇਹਦੇ ਕੇਂਦਰ ਤੋਂ ਹਾਈ ਕਮਾਂਡ ਨੇ ਆਪਣਾ ਜਿਹੜਾ ਪੰਜਾਬ ਦਾ ਇੰਚਾਰਜ ਆ ਭੁਪੇਸ਼ ਬਘੇਲ, ਉਹਨੇ ਉਚੇਚੇ ਤੌਰ ਤੇ ਆਖਿਆ ਤੂੰ ਉੱਥੇ ਜਾ। ਕੇਂਦਰ ਤੋਂ ਹਾਈ ਕਮਾਂਡ ਨੇ ਪਹਿਲਾਂ ਇਹ ਸਪਸ਼ਟ ਆਖਿਆ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਪੰਜਾਬ ਦਾ ਪ੍ਰਧਾਨ ਹੋਊਗਾ, ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਆ ਤੇ ਉਹ ਉੱਥੇ ਹੀ ਰਹੇਗਾ। ਇਹਦੇ ਤੋਂ ਇਲਾਵਾ ਜਿਹੜਾ ਹੈਗਾ ਚੋਣ ਕਮੇਟੀ ਦਾ ਚੇਅਰਮੈਨ ਬਣਾਤਾ ਸੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ, ਚੰਨੀ ਸਾਹਿਬ ਇਸ ਗੱਲ ਦੇ ਉੱਤੇ ਤਸੱਲੀ ਨਹੀਂ ਸੀ ਕਰਦੇ ਕਿ ਮੈਨੂੰ ਚੇਅਰਮੈਨ ਬਣਾਇਆ ਚੋਣ ਕਮੇਟੀ ਦਾ, ਉਹ ਕਹਿੰਦੇ ਸੀ ਪ੍ਰਧਾਨ ਕਿਉਂ ਨੀ ਬਣਾਇਆ। ਇਹਦਾ ਤੇ ਉਹਨਾਂ ਨੇ ਇੱਕ ਦਿਨ ਮੋਰਿੰਡੇ ਚ ਬਹੁਤ ਵੱਡਾ ਸਮਾਗਮ ਰੱਖ ਲਿਆ, ਤੁਸੀਂ ਉਹਦੀਆਂ ਰਿਪੋਰਟਾਂ ਡਿਸਕਸ ਕਰ ਚੁੱਕੇ ਹੋ। ਉਸ ਸਮਾਗਮ ਦੇ ਨਾਲ ਸਾਰੇ ਪਾਸੇ ਰੌਲਾ ਪੈ ਗਿਆ ਕਿ ਪੰਜਾਬ ਦੀ ਕਾਂਗਰਸ ਵਿੱਚ ਬਗਾਵਤ ਹੋ ਗਈ ਆ, ਹੁਣ ਤਾਂ ਕਾਂਗਰਸੀ ਅੱਡੋ ਅੱਡਰਾਵਾਂ ਤੇ ਜਾਣਗੇ। ਜਦੋਂ ਭੁਪੇਸ਼ ਬਘੇਲ ਆਇਆ ਤੇ ਉਹ ਰਾਜਾ ਗਰੁੱਪ ਨੂੰ ਮਿਲਿਆ, ਇਹਨਾਂ ਦੀ ਉਡੀਕ ਕਰਦਾ ਰਿਹਾ ਕਿ ਮੈਨੂੰ ਮਿਲਣਗੇ, ਇਹਨਾਂ ਨੇ ਮਿਲਣ ਤੋਂ ਨਾ ਕਰਤੀ। ਕੁਝ ਬੰਦਿਆਂ ਨੇ ਤੇ ਇੱਥੋਂ ਤੱਕ ਵੀ ਬਿਆਨ ਦੇ ਦਿੱਤੇ ਕਿ ਇਹਨੂੰ ਕਾਹਦਾ ਮਿਲਣਾ, ਇਹ ਤਾਂ ਸਾਡੇ ਸਾਰੇ ਪੁਆੜੀ ਇਹਨੇ ਪਾਏ ਆ, ਇੱਥੋਂ ਤੱਕ ਵੀ ਬਿਆਨਬਾਜ਼ੀ ਹੁੰਦੀ ਰਹੀ। ਉਹ 2 ਦਿਨ ਇੱਥੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਜਦੋਂ ਇਹ ਨਹੀਂ ਸਮਝੇ ਤੇ ਉਹਨੇ ਫਿਰ ਬਿਆਨ ਦੇ ਦਿੱਤਾ, ਕਹਿੰਦਾ ਜਲ ਜਾ ਜੋਰ ਲਾਉਣਾ ਲਾ ਲਓ, ਇੰਨੀਆਂ ਪ੍ਰਧਾਨਗੀਆਂ ਹੁੰਦੀਆਂ, ਇਹ ਕੋਈ ਗੁੱਡੇ ਗੁੱਡੇ ਦੀ ਖੇਡ ਨਹੀਂ ਕਿ ਤੀਜੇ ਦਿਨ ਅਸੀਂ ਬਦਲ ਦਈਏ। ਇਹ ਤਾਂ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਤਾ ਸੋ ਬਣਾਤਾ, ਉਹਨੂੰ ਤੇ ਹੁਣ ਅਸੀਂ ਬਦਲਣਾ ਨੀ, ਹੋਰ ਤੁਸੀਂ ਕੋਈ ਗੱਲ ਕਰਨੀ ਆ ਤੇ ਆ ਜਾਇਓ, ਨਹੀਂ ਤਾਂ ਮੈਂ ਚੱਲਿਆ। ਉਹਦੇ ਇੰਨਾ ਸਟੈਂਡ ਲੈਂਦੇ ਸਾਰ ਹੀ ਇਹ ਅਗਲੇ ਦਿਨ ਹੀ ਮੁੜ ਕੇ ਜਿਹੜਾ ਕਰੋਕ ਆ ਗਏ। ਫਿਰ ਇਹਨਾਂ ਨੇ ਸੁਣਿਆ ਭੇਜਤਾ ਜੀ ਅਸੀਂ ਗੱਲ ਕਰਨ ਨੂੰ ਤਿਆਰ ਆ, ਉਹਨੇ ਆਖਿਆ ਦੱਸੋ ਕਿੱਥੇ ਕਰਨੀ ਆ, ਇਹਨਾਂ ਚੰਡੀਗੜ੍ਹ ਦੇ ਵਿੱਚ ਇੱਕ ਲੀਡਰ ਦੀ ਕੋਠੀ ਚ ਆਖਿਆ ਜੀ ਉੱਥੇ ਕਰ ਲਾਂਗੇ। ਉਹਨੇ ਆਪਣੀਆਂ ਸ਼ਰਤਾਂ ਕਰਤੀਆਂ, ਉਹਨੇ ਆਖਿਆ ਤੁਸੀਂ ਉੱਥੇ ਮੇਰੇ ਨਾਲ ਗੱਲਬਾਤ ਕਰਨੀ, ਉੱਥੇ ਆਪਣਾ ਸ਼ਕਤੀ ਪ੍ਰਦਰਸ਼ਨ ਨਾ ਕਰਿਓ, ਆਪਣਾ ਪਾਵਰ ਸ਼ੋਅ ਨਾ ਬਣਾਇਓ, ਪੰਜਾਬ ਤੋਂ ਭਲਾ ਤੁਸੀਂ ਉੱਥੇ ਬਹੁਤ ਸਾਰੇ ਲੋਕ ਇਕੱਠੇ ਕਰ ਲਓ, ਉੱਥੇ ਤੁਹਾਡੇ 50 ਤੋਂ ਵੱਧ 51 ਬੰਦਾ ਨਹੀਂ ਚਾਹੀਦਾ। ਦੂਜਾ ਮੀਟਿੰਗ ਵਿੱਚ ਜਿਹਨਾਂ ਨੇ ਗੱਲ ਕਰਨੀ ਆ ਪਹਿਲਾਂ ਤੈਅ ਕਰ ਲਿਓ ਕੌਣ ਕੌਣ ਕਰੂਗਾ, ਤੁਹਾਡੇ ਸਿਰਫ 5 ਬੰਦੇ ਬੋਲਣਗੇ, ਇਹ ਨਹੀਂ ਕਿ ਹਰ ਕੋਈ ਬੋਲੀ ਜਾਵੇ, ਨਾ ਮੈਂ ਇੰਨਾ ਸੁਣਨਾ ਹੀ ਜੀ। ਇਹ ਫਿਰ ਦਬਾਅ ਥੱਲੇ ਆ ਗਏ ਕਿ ਹੁਣ ਕੀ ਕਰੀਏ, ਉਹਨੇ ਤੇ ਇੱਥੋਂ ਤੱਕ ਵੀ ਕਹਿਤਾ ਕਿ ਉੱਥੇ ਸਿਰਫ 5 ਬੋਲਣਗੇ, ਇਹ ਵੀ ਕਹਿਤਾ 50 ਤੋਂ ਵੱਧ ਨਹੀਂ। ਇਹਨਾਂ ਫਿਰ ਗੱਲ ਉਹਦੀ ਮੰਨ ਲਈ, ਉਹਦੇ ਕੋਲ ਗਏ, ਆਪਣੀਆਂ ਗੱਲਾਂ ਰੋਸੇ ਛਿਕਵੇ ਗਿਰੇ ਇਹਨਾਂ ਨੇ ਰੱਖੇ

0: ਉਹਨਾਂ ਦੇ ਹਰ ਗੱਲ ਦੇ ਪੱਕੋ ਹੀ ਅਸੀਂ ਉਹਨਾਂ ਦੇ ਪਿੱਛੇ ਆ। ਸਾਡਾ ਲੀਡਰ ਅਸੀਂ ਉਹ ਤੋਂ ਪਾਸੇ ਨਹੀਂ ਜਾਣਾ, ਅਸੀਂ ਹਾਈਕਮਾਂਡ ਨੂੰ ਜਾ ਕੇ ਮਿਲਾਂਗੇ, ਅਸੀਂ ਆਪਣਾ ਰੋਸ ਆਪਣੇ ਗਿਲੇ ਸ਼ਿਕਵੇ ਉੱਥੇ ਦੱਸਾਂਗੇ। ਬਾਕੀ ਸਾਡੀ ਸਾਰੀ ਪਾਰਟੀ ਇਕੱਠੀ ਆ, ਅਸੀਂ ਕੋਈ ਇੱਕ ਦੂਸਰੇ ਦੇ ਦੁਸ਼ਮਣ ਨਹੀਂ ਗਏ। ਆਹ ਮਾੜਾ ਮੋਟਾ ਜਿਹਾ ਗੁੱਸਾ ਗਿਲਾ ਸੀਗਾ, ਉਹ ਸਾਡੀ ਗੱਲਬਾਤ ਹੋ ਗਈ ਆ। ਇਹਦਾ ਮਤਲਬ ਕਿ ਹੁਣ ਇੱਕ ਹਾਈਕਮਾਂਡ ਦੇ ਏਡੇ ਦਬਾਅ ਥੱਲੇ ਆ ਕਿ ਇਸ ਵੇਲੇ ਹਾਈਕਮਾਂਡ ਕੁੱਝ ਵੀ ਆਖੇ ਇਹ ਮੰਨਣਗੇ, ਮੰਨਣਗੇ ਨਹੀਂ ਉਹਨੂੰ ਮੰਨਣਾ ਪਊਗਾ। ਔਰ ਉਹਦੇ ਨਾਲ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੈਂਪ ਆ, ਉਹ ਪਹਿਲੇ ਨਾਲ ਚੜ੍ਹਤ ਵਿੱਚ ਆ, ਉਹ ਕਹਿੰਦੇ ਜੀ ਲਾ ਲਿਆ ਜ਼ੋਰ। ਉਹ ਹੁਣ ਚਰਨਜੀਤ ਸਿੰਘ ਚੰਨੀ ਦੀਆਂ ਪੁਰਾਣੀਆਂ ਕਹਾਣੀਆਂ ਕੱਢ ਕੇ ਲਈ ਆਉਂਦੇ ਆ। ਫਲਾਣੇ ਮੌਕੇ ਤੇ ਇਹਨੇ ਵੀ ਅਕਾਲੀਆਂ ਨਾਲ ਸਮਝੌਤਾ ਕੀਤਾ, ਫਲਾਣੇ ਮੌਕੇ ਨੇ ਆਹ ਕੀਤਾ, ਉਹ ਸਾਰੀਆਂ ਉਹਨਾਂ ਨੇ ਉਹਦੀਆਂ ਕਹਾਣੀਆਂ ਕੱਢ ਲਿਆਂਦੀਆਂ ਨੇ। ਔਰ ਬਲਕਿ ਇੱਥੋਂ ਤੱਕ ਵੀ ਆਖਣ ਡਹਿ ਨੇ ਕਿ ਜਦੋਂ ਇਹਨੂੰ ਮੁੱਖ ਮੰਤਰੀ ਬਣਾਇਆ ਗਿਆ ਇਹਦਾ ਤਾਂ ਹੱਕ ਨਹੀਂ ਸੀ ਬਣਦਾ। ਹਾਈਕਮਾਂਡ ਨੇ ਆਖਿਆ ਸੀ ਕਿ ਜਿਹੜੇ ਪੰਜਾਬ ਦੇ MLA ਆ ਉਹਨਾਂ ਦੇ ਵਿੱਚੋਂ ਵੋਟਾਂ ਪਵਾ ਲਓ, ਜਿਹਦੇ ਨਾਲ ਬਹੁਤਿਆਂ ਨੂੰ ਬਣਾ ਦਿਓ। 78 MLA ਸੀ ਉਦੋਂ ਇਹਨਾਂ ਦੇ ਪੰਜਾਬ ਦੇ, 78 ਦੇ ਵਿੱਚੋਂ 42 ਨੇ ਆਖਿਆ ਜੀ ਸੁਨੀਲ ਜਾਖੜ ਨੂੰ ਬਣਾ ਦਿਓ, ਉਹਦਾ ਵਿਰੋਧ ਕਰ ਦਿੱਤਾ। ਦਿੱਲੀ ਚ ਬੈਠੀ ਅੰਬਿਕਾ ਸੋਨੀ ਨੇ, ਆਪ ਉਹਨੇ ਸਾਰੀ ਉਮਰ ਕਦੇ ਕੋਈ ਚੋਣ ਨਹੀਂ ਲੜੀ, ਉਸ ਬੀਬੀ ਨੇ ਉਹਦਾ ਵਿਰੋਧ ਕਰਕੇ ਕਹਿਤਾ ਨੇ ਜੀ ਲੀਡਰ ਤਾਂ ਪੰਜਾਬ ਚ ਸਿੱਖ ਹੀ ਚਾਹੀਦਾ। ਹੁਣ ਇਹ ਕਿੱਡੀ ਕੁ ਸਿੱਖ, ਸਾਰਿਆਂ ਨੂੰ ਪਤਾ ਉਹਨੇ ਜਿੱਦਾਂ ਦੀ ਗੱਲ ਕੀਤੀ ਉਹਦਾ ਰੋਹਾ ਪੈ ਗਿਆ ਉਹਨਾਂ ਦੀ ਪਾਰਟੀ ਚ। ਮੁੜ ਕੇ ਕਹਿੰਦੇ ਜੀ ਹੁਣ ਫਿਰ ਬਦਲ ਦਿਓ, ਬਦਲਣ ਲੱਗੇ ਤੇ ਉਹਦੀਆਂ 42 ਵੋਟਾਂ ਸੀ, ਉਹਦਾ 42 MLA ਸੀ। ਦੂਜਾ ਆਉਂਦਾ ਸੀ ਸੁਖਜਿੰਦਰ ਸਿੰਘ ਰੰਧਾਵਾ, ਉਹਦੇ ਨਾਲ 18 ਸੀ। ਤੀਸਰਾ ਸੀਗਾ ਨਵਜੋਤ ਸਿੰਘ ਸਿੱਧੂ, ਨਵਜੋਤ ਸਿੱਧੂ ਨੇ ਆਖਿਆ ਕਿ ਜੇ ਸੁਖਜਿੰਦਰ ਰੰਧਾਵਾ ਬਣਾਓਗੇ ਤੇ ਮੈਂ ਸਿੱਧਾ ਘਰ ਨੂੰ ਚੱਲ ਜਾਣਾ, ਮੈਂ ਖਾਂਗਾ ਨਾ ਕੀਤੀ ਸੀ। ਫਿਰ ਸੁਖਜਿੰਦਰ ਰੰਧਾਵੇ ਜਦੋਂ ਇਹਨੂੰ ਵੀ ਨਾ ਕਰਤੀ, ਫਿਰ ਕਹਿੰਦੇ ਲੈ ਚੰਨੀ ਤਾਂ ਮੁੱਖ ਮੰਤਰੀ ਬਣਨ ਦੀ ਲਾਈਨ ਵਿੱਚ ਹੀ ਨਹੀਂ ਸੀ, ਦੌੜ ਵਿੱਚ ਹੀ ਨਹੀਂ ਸੀ, ਇਹਦਾ ਉਦੋਂ ਦਾ ਲੱਗ ਗਿਆ। ਹੁਣ ਉਹ ਸਾਰੇ ਕਹਿੰਦੇ ਆ ਜੀ ਇੱਕ ਵਾਰੀ ਇਹਨੂੰ ਬਣਾ ਦਿੱਤਾ ਤੇ ਇਹ ਉਹਦੇ ਤੋਂ ਵੱਧ ਕੇ ਹੁਣ ਅੱਗੇ ਜਾਣਾ ਚਾਹੁੰਦਾ। ਹਾਈਕਮਾਂਡ ਨੇ ਇਹਨੂੰ ਇੱਕ ਵਾਰੀ ਰੋਕ ਦਿੱਤਾ ਤੇ ਚੰਗਾ ਕੀਤਾ, ਪਰ ਜਿੰਨਾ ਕੀਤਾ ਉਹ ਸਾਰਾ ਕੁਝ ਜੋ ਹੈ ਉਹ ਹੁਣ ਜਦੋਂ ਇਹ ਦਿੱਲੀ ਦਰਬਾਰ ਚ ਜਾਣਗੇ ਆਪਣੀ ਹਾਈਕਮਾਂਡ ਕੋਲ, ਉੱਥੇ ਜਾ ਕੇ ਕਲੀਅਰ ਹੋਣੀ ਆ ਕਿ ਹਾਈਕਮਾਂਡ ਕਿਹਦੇ ਨਾਲ ਖੜੀ ਹੈ।
1: ਜੀ ਪਨੂ ਸਾਹਿਬ, ਪਾਰਲੀਮੈਂਟਰੀ ਕਮੇਟੀ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਤੇ ਉਹਦੇ ਵਿੱਚ ਇੱਕ ਗੱਲ ਹੈ ਜਿਹੜੀ ਬਹੁਤ ਚਰਚਾ ਦੇ ਵਿੱਚ ਹੈ, ਜਿਹੜੀ ਉਹਨਾਂ ਨੇ ਲਿਖੀ ਹੈ ਕਿ ਭਾਵੇਂ ਕੋਈ ਪ੍ਰਧਾਨ ਮੰਤਰੀ ਹੋਵੇ ਤੇ ਭਾਵੇਂ ਮੁੱਖ ਮੰਤਰੀ, ਜੇਕਰ ਉਹ 1 ਮਹੀਨੇ ਲਈ ਜੇਲ੍ਹ ਚਲੇ ਜਾਣ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਬਸ ਇਹਦਾ ਕੀ ਮਤਲਬ ਹੈ ਤੇ ਕੀ ਹੈ ਜੀ ਪੂਰੀ ਖਬਰ?
0: ਸਿਵਲਿੰਗ ਇਸ ਤਰ੍ਹਾਂ ਹੈ ਕਿ ਅੱਗੇ ਕਦੇ ਕਦੇ ਪ੍ਰਧਾਨ ਮੰਤਰੀਆਂ ਤੇ ਕੇਸ, ਪ੍ਰਧਾਨ ਮੰਤਰੀਆਂ ਚੋਂ ਤਾਂ ਸਿਰਫ ਨਰਸਿਮਾ ਰਾਓ ਤੇ ਬਣੇ ਸਨ, ਬਾਕੀਆਂ ਤੇ ਨਹੀਂ ਸੀ ਬਣੇ। ਉਹਦੇ ਚ ਮੁੱਖ ਮੰਤਰੀਆਂ ਚ ਲਾਲੂ ਪ੍ਰਸਾਦ ਤੇ ਕੇਸ ਬਣੇ, ਕਰੁਣਾਨਿਧੀ ਤੇ ਬਣੇ, ਸ਼ਿਬੂ ਸੋਰੇਨ ਤੇ ਬਣੇ, ਜੈਲਲਿਤਾ ਤੇ ਬਣੇ, ਸਾਡੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਵੀ ਬਣੇ, ਪ੍ਰਕਾਸ਼ ਸਿੰਘ ਲਾਲੂ ਪ੍ਰਸਾਦ ਯਾਦਵ ਦੀ, ਤੇ ਉਹ ਪਹਿਲਾਂ ਤੇ ਕਹਿੰਦਾ ਸੀ ਮੈਂ ਨਹੀਂ ਪਰਵਾਹ ਕਰਦਾ ਗ੍ਰਿਫਤਾਰੀ ਤੋਂ ਬਾਅਦ, ਜੇਲ੍ਹ ਵਿੱਚ ਵੀ ਮੈਂ CM ਹੀ ਰਹੂੰਗਾ, ਮੁੱਖ ਮੰਤਰੀ ਤੌਰ ਤੇ ਮੈਂ ਜੇਲ੍ਹ ਤੋਂ ਸਰਕਾਰ ਚਲਾਊਂਗਾ। ਪਰ ਫਿਰ ਦਬਾਅ ਥੱਲੇ ਆ ਗਿਆ, ਉਹਨੇ ਅਸਤੀਫਾ ਦੇ ਦਿੱਤਾ ਤੇ ਆਪਣੀ ਘਰਵਾਲੀ ਰਾਬੜੀ ਦੇਵੀ ਨੂੰ ਕਹਿਤਾ ਕਿ ਤੂੰ ਸਰਕਾਰ ਚਲਾ। ਉੱਥੋਂ ਜੈਲਲਿਤਾ ਨੂੰ ਵੀ ਆਪਣੀ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਸੀ। ਹੇਮੰਤ ਸੋਰੇਨ ਜਿਹੜਾ ਸ਼ਿਬੂ ਸੋਰੇਨ ਦਾ ਬੇਟਾ, ਉਹ ਮੁੱਖ ਮੰਤਰੀ ਸੀ ਝਾਰਖੰਡ ਚ, ਉਹਨੂੰ ਜਦੋਂ ਆਖਿਆ ਗਿਆ CBI ਨੇ ਜਾ ਕੇ ਆਖਿਆ ਕਿ ਤੈਨੂੰ ਅਸੀਂ ਗ੍ਰਿਫਤਾਰ ਕਰਨਾ, ਉਹ ਕਹਿੰਦਾ ਜੀ ਇੱਕ ਘੰਟਾ ਦੇ ਦਿਓ, ਮੈਂ ਜਾ ਕੇ ਆਪਣਾ ਅਸਤੀਫਾ ਦੇ ਆਵਾਂ, ਮੁੱਖ ਮੰਤਰੀ ਗ੍ਰਿਫਤਾਰ ਕੀਤਾ ਜਾ। ਪਰ ਜਦੋਂ ਅਰਵਿੰਦ ਕੇਜਰੀਵਾਲ ਲੈ ਕੇ ਜਾਓ ਜੇ, ਤੁਸੀਂ ਦੱਸੋ ਮੈਨੂੰ ਕਿੱਦਾਂ ਉਹਦੇ ਤੋਂ ਹਟਾਉਂਦੇ ਜੇ, ਸਾਰਿਆਂ ਕੇਸ ਤਾਂ ਤੁਸੀਂ ਇਸ ਕਰਕੇ ਬਣਾਇਆ ਕਿ ਤੁਸੀਂ ਮੇਰੀ ਸਰਕਾਰ ਤੋੜਨੀ ਚਾਹੁੰਦੇ ਆ, ਜਿਹਨੂੰ ਮੈਂ ਬਣਾਊਂਗਾ ਆਪਣੀ ਥਾਂ ਤੇ, ਤੁਸੀਂ 4 ਕੇਸ ਉੱਤੇ ਬਣਾ ਦੋਗੇ, ਤੁਹਾਡਾ ਤਮਾਸ਼ਾ ਹੀ ਬਣਿਆ, ਤੁਹਾਡੇ ਕੇਸਾਂ ਚ ਅਸੀਂ ਹਾਰੋਗੇ, ਇਸੇ ਗੱਲ ਤੇ ਅਸਤੀਫੇ ਦਿੰਦੇ ਰਹਾਂਗੇ, ਮੈਂ ਨਹੀਂ ਦਿੰਦਾ ਅਸਤੀਫਾ। ਇਹ ਜੇਲ੍ਹ ਚਲਾ ਗਿਆ, ਇਹਦੇ ਖਿਲਾਫ਼ ਕੇਸ ਹੋ ਗਿਆ ਅਦਾਲਤ ਵਿੱਚ ਕਿ ਅਸਤੀਫਾ ਕਿਉਂ ਨਹੀਂ ਦਿੰਦਾ। ਉੱਥੇ ਅਦਾਲਤ ਨੇ ਆਖਿਆ ਵੀ ਕਾਨਸਟੀਟਿਊਸ਼ਨ ਚ ਕਦੇ ਸੰਵਿਧਾਨ ਚ ਲਿਖਿਆ ਹੀ ਨਹੀਂ ਕਿ ਮੁੱਖ ਮੰਤਰੀ ਗ੍ਰਿਫਤਾਰ ਹੋਏ ਤੇ ਅਸਤੀਫਾ ਦੇਵੇ, ਇਹਨੇ ਫਿਰ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤੀ। ਇਹ ਆਪਣੀ ਧਾੜਿਆ ਰਿਹਾ, ਦੂਸਰੇ ਜ਼ੋਰ ਲਾਉਂਦੇ ਰਹੇ। ਇਹ ਮਸਲਾ ਫਿਰ ਉਦੋਂ ਇੱਕ ਦਾ ਬਹਿਸ ਦਾ ਮੁੱਦਾ ਬਣ ਗਿਆ ਕਿ ਕੋਈ ਮੁੱਖ ਮੰਤਰੀ ਜੇਲ੍ਹ ਦੇ ਵਿੱਚ ਬਹਿ ਕੇ ਰੋਜ਼ ਆਪਣੀਆਂ ਫਾਈਲਾਂ ਜਿਹੜੀਆਂ ਵੇਖ ਕੇ ਤੇ ਕੰਮ ਚਲਾ ਸਕਦਾ ਕਿ ਨਹੀਂ ਚਲਾ ਸਕਦਾ। ਲਾਲੂ ਪ੍ਰਸਾਦ ਭਾਵੇਂ ਮੁੱਖ ਮੰਤਰੀ ਨਹੀਂ ਸੀ, ਉਹਦੀ ਪਤਨੀ ਰਾਬੜੀ ਦੇਵੀ ਮੁੱਖ ਮੰਤਰੀ ਸੀ, ਇਹਦੇ ਬਾਵਜੂਦ ਜੇਲ੍ਹ ਚ ਬਹਿ ਕੇ ਰੋਜ਼ ਅਫਸਰਾਂ ਤੋਂ ਫਾਈਲਾਂ ਮੰਗਾਉਂਦਾ ਸੀ ਤੇ ਉੱਥੋਂ ਸਾਰੇ ਆਰਡਰ ਕਰਦਾ ਹੁੰਦਾ ਸੀ।

0: ਪਹਿਲਾਂ ਤਾਂ ਦਸਤਖਤ ਆਪ ਨੀ ਸੀ ਕਰਦਾ, ਆਪਣੇ ਸੈਕਟਰੀ ਨੂੰ ਕਹਿ ਦਿੰਦਾ ਸੀ ਕਿ ਤੂੰ ਇੱਥੋਂ ਕਰਵਾ ਕੇ ਲੈ ਜਾ, ਉੱਥੇ ਜਾ ਕੇ ਰਾਬੜੀ ਦੇਵੀ ਤੋਂ ਦਸਤਖਤ ਕਰਵਾ ਲਈ। ਇਸ ਤਰ੍ਹਾਂ ਕਰਦਾ ਰਿਹਾ ਸੀ, ਪਰ ਜਦੋਂ ਇਹਦੇ ਕੇਜਰੀਵਾਲ ਦੀ ਵਾਰੀ ਆਈ, ਇਹਨੇ ਆਪਣੀ ਥਾਂ ਤੇ ਦਸਤਖਤ ਕਰਨ ਦਾ ਅਧਿਕਾਰ ਆਪਣੇ ਨਾਲ ਦੇ ਇੱਕ ਮੰਤਰੀ ਨੂੰ ਦੇ ਦਿੱਤਾ, ਆਪ ਹੀ ਉੱਥੇ ਜੇਲ੍ਹ ਦੇ ਵਿੱਚ ਬੈਠਾ ਰਿਹਾ। ਬਹਿਸ ਚੱਲਦੀ ਰਹੀ, ਬੜਾ ਲੰਮਾ ਮੁਕਦਮਾ ਤਕਰੀਬਨ ਸਾਲ ਦੇ ਕਰੀਬ ਲੱਗ ਗਿਆ, ਤੇ ਫਿਰ ਅਦਾਲਤ ਨੇ ਆਖਿਆ ਦੇ ਉੱਤੇ ਕੇਸ ਜਿਹੜਾ ਬਣਾਇਆ ਗਿਆ ਉਹ ਸਾਰਾ ਕੇਸ ਝੂਠਾ ਹੈ, ਕਿਸੇ ਕੰਮ ਦਾ ਨੀ, ਇਹਨੂੰ ਛੱਡ ਦਿਓ। ਇਹਨੇ ਆਖਿਆ ਮੈਂ ਇਸੇ ਕਰਕੇ ਅਸਤੀਫਾ ਨਹੀਂ ਸਾਂ ਦਿੰਦਾ ਕਿਉਂਕਿ ਇਹ ਮੈਨੂੰ ਸਿਰਫ ਕੇਸ ਵਿੱਚ ਉਲਝਾ ਕੇ ਤੇ ਅਸਤੀਫਾ ਮੇਰਾ ਚਾਹੁੰਦੇ ਸੀ। ਉਹ ਅਦਾਲਤ ਨੇ ਕਹਿਤਾ ਕਿ ਕੇਸ ਝੂਠਾ, ਜੇ ਮੈਂ ਅਸਤੀਫਾ ਦੇ ਦਿੰਦਾ ਤੇ ਨਾ ਸਾਰਾ ਕੁਝ ਕਰ ਜਾਣਾ ਸੀ। ਪਰ ਉਹਦੀ ਇਸ ਗੱਲ ਦੇ ਨਾਲ ਇਹ ਗੱਲ ਫਿਰ ਪਾਰਲੀਮੈਂਟ ਚਲੀ ਗਈ। ਇਹਦੇ ਬਾਰੇ ਵਿਚਾਰ ਕਰੋ, ਇਹ ਹਾਸੋ ਨਹੀਂ ਗੱਲ ਲੱਗਦੀ ਹੈ ਕਿ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਜਿਹੜਾ ਮੁੱਖ ਮੰਤਰੀ ਹੈ ਉਹ ਜੇਲ੍ਹ ਚ ਬੈਠਾ ਵੀ ਆਖੇ ਕਿ ਮੈਂ ਮੁੱਖ ਮੰਤਰੀ ਜਾਂ ਮੈਂ ਪ੍ਰਧਾਨ ਮੰਤਰੀ ਹੈ ਤੇ ਅਸਤੀਫਾ ਨਾ ਦੇਵੇ। ਇਹ ਤਾਂ ਆਪਣੇ ਆਪ ਚ ਬੜੀ ਹਾਸੋ ਨਹੀਂ ਗੱਲ ਲੱਗਦੀ ਹੈ। ਉੱਥੇ ਫਿਰ ਇੱਕ ਪਾਰਲੀਮੈਂਟਰੀ ਕਮੇਟੀ ਬਣ ਗਈ, ਉਸ ਕਮੇਟੀ ਨੇ ਹੁਣ ਆਪਣੀਆਂ ਸਿਫਾਰਿਸ਼ਾਂ ਭੇਜੀਆਂ। ਉਹਨਾਂ ਨੇ ਆਖਿਆ ਕਿ ਜੇ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਗ੍ਰਿਫਤਾਰ ਹੋ ਜਾਂਦਾ, ਫਰਜ ਕਰੋ ਉੱਥੇ 31 ਦਿਨ ਤੋਂ ਵੱਧ ਰਹਿ ਜਾਂਦਾ, ਯਾਨੀ ਇੱਕ ਮਹੀਨੇ ਤੋਂ ਵੱਧ, ਜੇ ਉਹ 31 ਦਿਨ ਕਰ ਜਾਵੇ ਤੇ ਉਹਨੂੰ ਅਹੁਦੇ ਤੋਂ ਹਟਾਇਆ ਫਿਰ ਵੀ ਨਹੀਂ ਜਾ ਸਕਦਾ ਕਿਉਂਕਿ ਲੋਕਾਂ ਨੇ ਚੁਣਿਆ ਹੋਇਆ, ਉਹਦੇ ਨਾਲ ਮੈਜੋਰਟੀ ਆ। ਹਾਂ ਇਹ ਆ ਕਿ ਉਹਨੂੰ ਉਦੋਂ ਸਸਪੈਂਡ ਕੀਤਾ ਜਾ ਸਕਦਾ ਤਾਂ ਕਿ ਉਹ ਸਸਪੈਂਡ ਕਰਤਾ ਜਾਵੇ ਤੇ ਉਹਦੀ ਥਾਂ ਤੇ ਕੰਮ ਫਿਰ ਕੋਈ ਹੋਰ ਚਲਾਵੇ। ਉਹਨੂੰ ਸਸਪੈਂਡ ਤਾਂ ਕਰ ਸਕਦੇ ਆ, ਫਿਰ ਵੀ ਉਹਨੂੰ ਅਹੁਦੇ ਤੋਂ ਲਾਇਆ ਨਹੀਂ ਜਾ ਸਕਦਾ, ਉਹਦਾ ਅਹੁਦਾ ਨਹੀਂ ਖੋਇਆ ਜਾ ਸਕਦਾ। ਇੱਕ ਗੱਲ ਇਹਦੇ ਨਾਲ ਫਿਰ ਚਰਚਾ ਚ ਆ ਗਈ ਕਿ ਕੀ ਪ੍ਰਧਾਨ ਮੰਤਰੀ ਵੀ ਕੋਈ ਫੜਿਆ ਜਾ ਸਕਦਾ, ਇਹ ਫੜੇ ਜਾਣ ਦੀ ਨੌਬਤ ਆ ਸਕਦੀ ਹੈ। ਨਰਸਿਮਹਾ ਰਾਓ ਤੇ ਕੇਸ ਬਣਿਆ ਸੀ, ਕੇਸ ਲਮਕਾਉਂਦੇ ਗਏ ਤਾਂ ਕਿ ਉਹ ਗ੍ਰਿਫਤਾਰ ਨਾ ਹੋ ਜਾਂਦਾ ਹੋਵੇ, ਉਹਨੂੰ ਗ੍ਰਿਫਤਾਰੀ ਤੋਂ ਬਚਾਉਣ ਵਾਸਤੇ ਕੇਸ ਲਮਕਾਉਂਦੇ ਗਏ ਤੇ ਜਦੋਂ ਹਾਰ ਗਿਆ ਤੇ ਉਦੋਂ ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਅਹੁਦੇ ਤੇ ਹੁੰਦਿਆਂ ਵੀ ਉਹ ਗ੍ਰਿਫਤਾਰ ਹੋ ਸਕਦਾ ਸੀ, ਉਹਦੇ ਉੱਤੇ ਕੇਸ ਬੜਾ ਖਤਰਨਾਕ ਬਣਿਆ ਸੀ। ਇੱਕ ਲੱਕੂ ਭਾਈ ਨਾਂ ਦੇ ਬੰਦੇ ਨੇ ਆਖਿਆ ਸੀ ਕਿ ਮੇਰੇ ਤੋਂ ਫਲਾਣੇ ਬੰਦੇ ਨੇ 10,000 ਇਹਨਾਂ 10 ਲੱਖ ਅਮਰੀਕਨ ਡਾਲਰ ਦੀ ਰਿਸ਼ਵਤ ਲਈ ਹੈ। ਉਹ ਰਿਸ਼ਵਤ ਦਾ ਕੇਸ ਜਦੋਂ ਅਦਾਲਤ ਚ ਗਿਆ, ਉੱਥੇ ਬਹਿਸ ਚੱਲਦੀ ਚੋਂ ਇੱਕ ਵਕੀਲ ਨੇ ਉੱਠ ਕੇ ਆਖਿਆ ਲੱਖੂ ਭਾਈ ਨੂੰ ਕਿ ਤੂੰ ਕਦੇ ਕਿਸੇ ਵੱਡੇ ਬੰਦੇ ਨੀ ਮਿਲਿਆ, ਤੇ ਉਹ ਕਹਿੰਦਾ ਮੈਂ ਤੇ ਰਾਸ਼ਟਰਪਤੀਆਂ ਨੂੰ ਵੀ ਕਈਆਂ ਦੇਸ਼ਾਂ ਦੀਆਂ ਨੂੰ ਮਿਲਿਆ, ਮੈਂ ਫਲਾਣੇ ਫਲਾਣੇ ਦੇਸ਼ ਦੇ ਜਾਰਡਨ ਦੇ ਕਿੰਗ ਨੂੰ ਵੀ ਮਿਲਿਆ, ਰਾਜਿਆਂ ਨੂੰ ਵੀ ਮਿਲਿਆ, ਮੈਂ ਤੇ ਪ੍ਰਧਾਨ ਮੰਤਰੀਆਂ ਵੀ ਕਈਆਂ ਨੂੰ ਮਿਲਿਆ। ਤੇ ਉਹ ਕਹਿੰਦਾ ਫਿਰ ਤੂੰ ਇਹ ਦੱਸ ਕਿ ਜਦੋਂ ਤੂੰ ਏਡੇ ਏਡੇ ਬੰਦਿਆਂ ਨੂੰ ਮਿਲਦਾ ਤੇ ਇਸ ਬੰਦੇ ਨੂੰ ਤੂੰ 10 ਲੱਖ ਡਾਲਰ ਦੀ ਰਿਸ਼ਵਤ ਕਿਉਂ ਦੇ ਦਿੱਤੀ। ਕਹਿੰਦਾ ਇਹ ਮੈਨੂੰ ਲੈ ਕੇ ਗਿਆ ਸੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਕੋਲ ਤੇ ਮੈਂ ਪ੍ਰਧਾਨ ਮੰਤਰੀ ਨੂੰ ਆਖਿਆ ਜੀ ਇਹ 10 ਲੱਖ ਡਾਲਰ ਮੰਗਦਾ ਆ ਬੰਦਾ, ਤੇ ਨਰਸਿਮਹਾ ਰਾਓ ਨੇ ਆਖਿਆ ਦੇ ਦਿਓ। ਅੱਛਾ ਇੰਨਾ ਹੀ ਬਿਆਨ ਸੀ, ਯਾਨੀ ਇਹ ਸਾਬਤ ਹੋ ਗਿਆ ਕਿ ਉਸ ਬੰਦੇ ਨੇ 10 ਲੱਖ ਡਾਲਰ ਲਏ। ਜੱਜ ਸਾਹਿਬ ਕਹਿੰਦੇ ਕਿਉਂ ਜੀ ਗੱਲ ਖਤਮ ਹੋ ਗਈ, ਤੇ ਵਕੀਲ ਉੱਠ ਕੇ ਕਹਿੰਦਾ ਗੱਲ ਖਤਮ ਨਹੀਂ ਜੀ ਹੋਈ, ਇਹ ਗੱਲ ਅੱਗੇ ਵੱਧ ਗਈ ਆ। ਹੁਣ ਇਸ ਗੱਲ ਚੋਂ ਇਹ ਨਿਕਲ ਗਿਆ ਵੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਪ੍ਰਧਾਨ ਮੰਤਰੀ ਰਿਸ਼ਵਤ ਖੋਰੀ ਦੀ ਦਲਾਲੀ ਕਰਦਾ, ਉਹਨੇ ਕਿਸੇ ਬੰਦੇ ਨੂੰ ਆ ਦਿਓ ਇਹ ਕੇਸ ਵਿੱਚ ਪ੍ਰਧਾਨ ਮੰਤਰੀ ਸ਼ਾਮਿਲ ਹੋ ਜਾਂਦਾ। ਉਹ ਅਦਾਲਤ ਵਿੱਚ ਰੌਲਾ ਪੈ ਗਿਆ, ਖੜੇ ਪੈਰ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੇ ਕੇਸ ਬਣਾਉਣਾ ਪਿਆ ਸੀ। ਕੱਲ ਨੂੰ ਪ੍ਰਧਾਨ ਮੰਤਰੀ ਦੀ ਗ੍ਰਿਫਤਾਰੀ ਦੀ ਵੀ ਗੱਲ ਆ ਸਕਦੀ ਹੈ
1: ਜੀ। ਪਨਸਵਾ ਸਾਂਬਲ ਚੱਲਦੇ ਆ ਜਿੱਥੇ ਹਾਈ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਨੇ ਰੱਦ ਕੀਤਾ ਹੈ। ਕਈ ਲੋਕਾਂ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਹਾਈ ਕੋਰਟ ਨੇ ਰੱਦ ਕੀਤੀ ਸੀ। ਸੁਪਰੀਮ ਕੋਰਟ ਕਹਿੰਦੀ ਹੈ ਕਿ ਉਸ ਕੇਸ ਨੂੰ ਦੁਬਾਰਾ ਸੁਣਿਆ ਜਾਣਾ ਚਾਹੀਦਾ, ਉਹ ਆਰਡਰ ਗਲਤ ਸੀ। ਪੂਰਾ ਮਾਮਲਾ ਕੀ ਹੈ ਜੀ?
0: ਸੁਣੀਰ, ਇੱਥੇ ਇਸ ਤਰ੍ਹਾਂ ਹੈ ਕਿ ਸਿਟੀਜ਼ਨਸ਼ਿਪ ਦਾ ਰੌਲਾ ਪਹਿਲਾਂ ਕਦੇ ਨਹੀਂ ਸੀ ਪਿਆ, ਜਦੋਂ ਦੀ ਨਰਿੰਦਰ ਮੋਦੀ ਸਰਕਾਰ ਆਈ ਉਦੋਂ ਦਾ ਪੈਣਾ ਸ਼ੁਰੂ ਹੋਇਆ। ਇਹਨਾਂ ਨੇ ਇੱਕ ਤਾਂ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ NRC ਬਣਾਉਣਾ ਸ਼ੁਰੂ ਕਰਤਾ, ਇੱਕ ਇਹਨਾਂ ਨੇ SIR ਕਰਾਉਣਾ ਸ਼ੁਰੂ ਕਰਤਾ, ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ ਜਿਹੜਾ ਇਸ ਵੇਲੇ ਪੰਜਾਬ ਵਿੱਚ ਚੱਲਦਾ ਪਿਆ, ਇੱਦਾਂ ਦੀਆਂ ਕਈ ਹੋਰ ਸਕੀਮਾਂ ਨੇ ਲਿਆਂਦੀਆਂ। ਖਾਸ ਤੌਰ ਤੇ ਬਿਹਾਰ, ਪੱਛਮੀ ਬੰਗਾਲ ਤੇ ਆਸਾਮ ਵਿੱਚ ਇਹਦਾ ਬਹੁਤ ਰੌਲਾ ਪਿਆ। ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੁਹਾਈ ਦਿੰਦੀ ਰਹੀ ਕਿ ਲੱਖਾਂ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ, ਦੱਸਦੇ ਨੀ ਕਿਉਂ ਕੱਟੀਆਂ, ਔਰ ਕੱਟੀਆਂ ਵੀ ਨੀ, ਹੋਲਡ ਵਿੱਚ ਪਾਤੀਆਂ, ਵੋਟ ਉਹ ਪਾ ਨਹੀਂ ਸਕਦੇ ਤੇ ਬਗੈਰ ਵੋਟ ਤੋਂ ਕੀ ਕਰਨ, ਕਾਹਦੇ ਰੱਖੇ ਆ SIR ਚ, ਉਹਨਾਂ ਨੂੰ ਫਸਾ ਕੇ ਰੱਖ ਲਿਆ। ਇੱਕ ਤਾਂ ਉੱਥੋਂ ਦਾ ਰੌਲਾ ਪੈਂਦਾ ਸੀ, ਦੂਸਰਾ ਆਸਾਮ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਕਹਿਤਾ ਇਹ ਤਾਂ ਸਿਟੀਜ਼ਨ ਨੀ, ਉੱਥੇ ਸਿਟੀਜ਼ਨ ਟ੍ਰਿਬਿਊਨਲ ਬਣਿਆ ਪਿਆ, ਉਹਨਾਂ ਦਾ ਕੇਸ ਟ੍ਰਿਬਿਊਨਲ ਵਿੱਚ ਚਲਾ ਗਿਆ। ਟ੍ਰਿਬਿਊਨਲ ਨੇ ਬਹੁਤੀ ਵਿਚਾਰ ਕੀਤੇ ਬਾਅਦ ਕਹਿਤਾ ਕਿ ਅਫਸਰਾਂ ਨੇ ਕਹਿਤਾ ਕਿ ਬੰਦੇ ਸਿਟੀਜ਼ਨ ਨਹੀਂ, ਇਹਦਾ ਮਤਲਬ ਸਿਟੀਜ਼ਨ ਹੈ ਨੀ ਗੇ। ਉਹਨਾਂ ਦੇ ਨਾਂ ਕੱਟਣੇ ਸ਼ੁਰੂ ਕਰਤੇ ਸਿਟੀਜ਼ਨ ਰਜਿਸਟਰ ਤੋਂ, ਉਹ ਵਿਚਾਰੇ ਹਾਈਕੋਰਟ ਚਲੇ ਗਏ ਆਸਾਮ ਚ। ਆਸਾਮ ਦੀ ਹਾਈਕੋਰਟ ਅੱਜ ਕੱਲ ਹਾਈਕੋਰਟਾਂ ਚ ਵੀ, ਇੱਥੋਂ ਤੱਕ ਸੁਪਰੀਮ ਕੋਰਟ ਚ ਵੀ ਜੱਜਾਂ ਤੇ ਦੋਸ਼ ਲੱਗਦੇ ਆ ਕਿ ਕਿਸੇ ਸਿਆਸੀ ਪਾਰਟੀ

0: ਨਾਲ ਮਿਲ ਕੇ ਫੈਸਲੇ ਕਰਦੇ ਆ। ਜਦੋਂ ਹਾਈ ਕੋਰਟ ਚ ਗਏ ਤੇ ਅਸਾਮ ਦੀ ਹਾਈ ਕੋਰਟ ਨੇ ਆਖਿਆ ਜਿਹੜਾ ਫੈਸਲਾ ਕੀਤਾ ਉਹਨਾਂ ਨੇ ਟ੍ਰਿਬਿਊਨਲ ਨੇ ਉਹ ਠੀਕ ਕੀਤਾ, ਕੋਈ ਗਲਤ ਨੀ ਗਾ, ਤੁਹਾਡੀ ਸਿਟੀਜ਼ਨਸ਼ਿਪ ਰੱਦ। ਉਹ ਸਾਰੇ ਫਿਰ ਸੁਪਰੀਮ ਕੋਰਟ ਚਲੇ ਗਏ। ਹੁਣ ਜਦੋਂ ਸੁਪਰੀਮ ਕੋਰਟ ਚ ਗਏ ਤੇ ਉੱਥੇ ਬੈਠੇ ਜੱਜਾਂ ਨੇ ਆਖਿਆ ਕਿ ਹਾਈ ਕੋਰਟ ਦਾ ਫੈਸਲਾ ਗਲਤ ਆ। ਹਾਈ ਕੋਰਟ ਨੇ ਕਾਗਜ਼ ਪੱਤਰ ਵੀ ਨੀ ਵੇਖੇ, ਸਿਰਫ ਇਹ ਕਹਿਤਾ ਟ੍ਰਿਬਿਊਨਲ ਨੇ ਫੈਸਲਾ ਕਰਤਾ ਸੋ ਕਰਤਾ ਠੀਕ ਆ। ਇਹ ਨੀ ਤਰੀਕਾ ਹੁੰਦਾ ਕਿ ਅਸੀਂ ਹਾਈ ਕੋਰਟ ਦਾ ਫੈਸਲਾ ਰੱਦ ਕਰਦੇ ਹਾਂ। ਨਾ ਤਾਂ ਅਸੀਂ ਇਹ ਕਹਿੰਦੇ ਹਾਂ ਬੰਦੇ ਸਿਟੀਜ਼ਨ ਆ, ਨਾ ਅਸੀਂ ਕਹਿੰਦੇ ਵੀ ਨਹੀਂ ਸਿਟੀਜ਼ਨ। ਇਹਦਾ ਫੈਸਲਾ ਦੁਬਾਰਾ ਜਾ ਕੇ ਟ੍ਰਿਬਿਊਨਲ ਨਵੇਂ ਸਿਰੇ ਤੋਂ ਕਰੇ ਤੇ ਫਿਰ ਹਾਈ ਕੋਰਟ ਵੀ ਨਵੇਂ ਸਿਰੇ ਤੋਂ ਸੁਣੇ। ਇਹ ਜਿਹੜਾ ਐਵੇਂ ਹੀ ਕਹਿਣ ਦੀ ਖਾਤਰ ਕਹਿਤਾ ਸਿਟੀਜ਼ਨਸ਼ਿਪ ਰੱਦ, ਇੱਦਾਂ ਕਿਸੇ ਸਿਟੀਜ਼ਨਸ਼ਿਪ ਰੱਦ ਨਹੀਂ ਕੀਤੀ ਜਾ ਸਕਦੀ। ਸੋ ਕੱਲ ਸੁਪਰੀਮ ਕੋਰਟ ਨੇ ਫੈਸਲਾ ਮੁੜ ਵਿਚਾਰਨ ਵਾਸਤੇ ਕਿਹਾ, ਇਹ ਨਹੀਂ ਕਿਹਾ ਕਿ ਸਿਟੀਜ਼ਨਸ਼ਿਪ ਹੋ ਗਿਆ
1: ਜੀ। ਪੰਨੂ ਸਾਹਿਬ, ਪੰਜਾਬ ਸਰਕਾਰ ਦੀ ਗੱਲ ਕਰਦੇ ਆ, ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਤੇ ਸ਼ਿਕੰਜਾ ਜਿਹੜਾ ਉਹ ਕੱਸਿਆ, ਹੁਣ ਫੇਰ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਜੇ ਆਪਣੀ ਮਨ ਮਰਜ਼ੀ ਕੀਤੀ, ਫੀਸਾਂ ਵਧਾਈਆਂ ਤੇ 5 ਲੱਖ ਦਾ ਜੁਰਮਾਨਾ ਉਹਨਾਂ ਨੂੰ ਹੋ ਸਕਦਾ ਤੇ ਗਵਰਨਰ ਨੇ ਵੀ ਦਸਤਖਤ ਕਰ ਦਿੱਤੇ ਨੇ ਜੀ, ਇਸ ਗੱਲ ਤੇ ਕੀ ਅਸਰ ਪੈ ਸਕਦਾ ਆਉਣ ਵਾਲੇ ਦਿਨਾਂ ਚ?
0: ਗੱਲ ਇਹ ਹੈ ਸਵਲੀਨ, ਜਿਹੜੇ ਪ੍ਰਾਈਵੇਟ ਸਕੂਲ ਨੇ ਜਿਹੜੇ ਆਪਣੇ ਆਪ ਨੂੰ ਪਬਲਿਕ ਸਕੂਲ ਕਹਿੰਦੇ ਆ ਖਾਸ ਤੌਰ ਤੇ, ਉਹਨਾਂ ਸਾਰਿਆਂ ਦੀ ਸਮੱਸਿਆ ਹੈ ਕਿ ਹਰ ਸਾਲ ਮਨ ਮਰਜ਼ੀ ਨਾਲ ਉਹ ਫੀਸਾਂ ਲਗਾਤਾਰ ਵਧਾਉਂਦੇ ਨੇ। ਉਹਨਾਂ ਦੇ ਲਗਾਤਾਰ ਫੀਸਾਂ ਵਧਾਉਣ ਕਰਕੇ ਉਹ ਲੋਕਾਂ ਦੇ ਵਿੱਚ ਬਹੁਤ ਡਿਸਕੰਟੈਂਟ ਹੈ, ਬਹੁਤ ਨਾਰਾਜ਼ਗੀ ਹੈ। ਖਾਸ ਕਰਕੇ ਜਿਹੜੇ ਆ ਪਬਲਿਕ ਸਕੂਲ ਨੇ, ਇਹ ਤਾਂ ਕੋਈ 15% ਫੀਸਾਂ ਵਧਾ ਦਿੰਦਾ, ਕੋਈ 10%, ਕੋਈ ਇਹ ਤੋਂ ਵੀ ਵੱਧ ਵਧਾਉਣ ਤੱਕ ਚੱਲ ਜਾਂਦਾ। ਉਹਦੇ ਨਾਲ ਰੌਲਾ ਬਹੁਤ ਪੈ ਰਿਹਾ ਸੀ, ਪਿਛਲੀਆਂ ਸਰਕਾਰਾਂ ਵੇਲੇ ਵੀ ਰੌਲਾ ਪੈਂਦਾ ਰਿਹਾ, ਪਰ ਨਾ ਕਾਂਗਰਸੀ ਸਰਕਾਰਾਂ ਨੇ ਨਾ ਅਕਾਲੀ ਭਾਜਪਾ ਸਰਕਾਰਾਂ ਨੇ ਕਦੇ ਤੇ ਕੋਈ ਦਖਲ ਨਹੀਂ ਸੀ ਦਿੱਤਾ। ਇਹ ਪਹਿਲੀ ਵਾਰ ਹੈ ਕਿ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਆਖਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਦੀ ਮਨ ਮਰਜ਼ੀ ਨਹੀਂ ਚੱਲਣ ਦੇਣੀ। ਇਹਨਾਂ ਨੇ ਇੱਕ ਬਿੱਲ ਪਾਸ ਕੀਤਾ ਸੀ ਵਿਧਾਨ ਸਭਾ ਤੋਂ, ਗਵਰਨਰ ਸਾਹਿਬ ਨੂੰ ਭੇਜਿਆ ਸੀ ਇਹ ਕਹਿ ਕੇ ਕਿ ਤੁਸੀਂ ਇੱਥੇ ਦਸਤਖਤ ਕਰ ਦਿਓ, ਅਸੀਂ ਸਕੂਲਾਂ ਤੇ ਪਾਬੰਦੀ ਲਾਉਣੀ ਆ। ਉਹ ਬਿੱਲ ਕੁਛ ਮਹੀਨੇ ਉੱਥੇ ਪਿਆ ਰਿਹਾ, ਉਹਨਾਂ ਵਿਚਾਰ ਕੀਤੀ, ਸਾਰੇ ਪੱਖ ਵਿਚਾਰੇ, ਵਿਚਾਰਨ ਤੋਂ ਬਾਅਦ ਫੈਸਲਾ ਇਹ ਹੋਇਆ ਕਿ ਇਸ ਤਰ੍ਹਾਂ ਸਕੂਲਾਂ ਵਾਲੇ ਆਪਣੀ ਮਨ ਮਰਜ਼ੀ ਨਾਲ ਫੀਸਾਂ ਨਹੀਂ ਵਧਾ ਸਕਦੇ, ਮਾਪਿਆਂ ਤੇ ਬੋਝ ਪੈਂਦਾ। ਪੰਜਾਬ ਸਰਕਾਰ ਦਾ ਨਵਾਂ ਫੈਸਲਾ ਇਹ ਕਹਿੰਦਾ ਕਿ ਜਿੱਥੇ ਵੀ ਫੀਸ ਵਧਾਉਣੀ ਆ ਉਹਨਾਂ ਨੂੰ ਸਿਰਫ 5% ਫੀਸ ਵਧਾਉਣ ਦਾ ਹੱਕ ਆ, 5% ਤੋਂ ਵੱਧ ਨਹੀਂ ਵਧਾ ਸਕਦੇ। ਜੇ ਕੋਈ ਸਕੂਲ 5% ਤੋਂ ਵੱਧ ਵਧਾਵੇਗਾ ਤੇ ਉਹਦੇ ਖਿਲਾਫ ਕਾਰਵਾਈ ਹੋਵੇਗੀ। ਜਿਹੜਾ ਸਕੂਲਾਂ ਵਾਲੇ ਆਪਣੀ ਮਰਜ਼ੀ ਨਾਲ ਕਹਿੰਦੇ ਆ ਕਿ ਆਹ ਵਰਦੀਆਂ ਫਲਾਣਤਾ ਤੋਂ ਲੈਣੀਆਂ, ਕਿਤਾਬਾਂ ਫਲਾਣਤਾ ਲੈਣੀਆਂ, ਫੋਟੋ ਵੀ ਫਲਾਣਤਾ ਤੋਂ ਲੈਣੇ ਆ, ਉਹ ਚੀਜ਼ਾਂ ਬਾਜ਼ਾਰ ਚ ਸਸਤੀਆਂ ਹੁੰਦੀਆਂ, ਇਹਨਾਂ ਦੀ ਦਸੀ ਦੁਕਾਨ ਤੇ ਮਹਿੰਗੀਆਂ ਹੋ ਜਾਂਦੀਆਂ। ਜੇ ਕੋਈ ਇਸ ਤਰ੍ਹਾਂ ਕਰੂਗਾ, ਇਹ ਸਾਰੀਆਂ ਗੱਲਾਂ ਲੈ ਕੇ ਪੰਜਾਬ ਸਰਕਾਰ ਨੇ ਨਵਾਂ ਰੂਲ ਇਹ ਬਣਾ ਦਿੱਤਾ ਕਿ ਜਿਹੜਾ ਕੋਈ ਸਕੂਲ ਇਸ ਤਰ੍ਹਾਂ ਕਰੇ ਉਹਨੂੰ 5 ਲੱਖ ਤੱਕ ਜੁਰਮਾਨਾ ਪੈ ਸਕਦਾ। 5 ਲੱਖ ਤੱਕ ਦਾ ਮਤਲਬ ਕਿ ਜੇ ਸਕੂਲ ਵੱਡਾ ਤੇ ਉਹਨੂੰ 5 ਲੱਖ, ਸਕੂਲ ਛੋਟੇ ਵੀ ਆ ਹੈਗੇ ਪ੍ਰਾਈਵੇਟ ਪਬਲਿਕ ਸਕੂਲ ਨੇ, ਉਹਨਾਂ ਨੂੰ ਘੱਟ 2-3 ਲੱਖ ਵੀ ਪਾਇਆ ਜਾ ਸਕਦਾ। ਦੂਸਰੀ ਗੱਲ ਇਹ ਆਖੀ ਆ ਕਿ ਜੇ ਸਕੂਲ ਜੁਰਮਾਨੇ ਤੋਂ ਬਾਅਦ ਵੀ ਨਹੀਂ ਹਟਦਾ ਤੇ ਕੀ ਫਰਕ ਪੈ ਗਿਆ 5 ਲੱਖ ਦੇ ਦਿਓ, 1 ਵਾਰ 2 ਵਾਰ ਜੇ ਲਗਾਤਾਰ ਇਸ ਤਰ੍ਹਾਂ ਮੁੜ ਮੁੜ ਕੇ ਗਲਤੀ ਕਰੇ ਤੇ ਉਸ ਸਕੂਲ ਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਜਾ ਸਕਦੀ ਆ, ਉਹ ਸਕੂਲ ਫਿਰ ਪੰਜਾਬ ਚ ਚੱਲ ਨਹੀਂ ਸਕੇਗਾ। ਇਹਨਾਂ ਵਿੱਚ ਨਾਲ ਕਰਤਾ ਕਿ ਜੇ ਕੋਈ ਸਕੂਲ ਵਾਰ ਵਾਰ ਇਹੋ ਕੁਝ ਕਰੇ ਤੇ ਉਹਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਜਾ ਸਕਦੀ ਹੈ। ਇਹਦੇ ਤੋਂ ਪ੍ਰਾਈਵੇਟ ਸਕੂਲਾਂ ਵਾਲੇ ਦਬਾਅ ਹੇਠ ਆਉਣਗੇ, ਨਹੀਂ ਤੇ ਮਾਪਿਆਂ ਦੀਆਂ ਜੇਬਾਂ ਕੱਟਣ ਨੂੰ ਇਹਨਾਂ ਕਸਰ ਕੋਈ ਨਹੀਂ ਛੱਡੀ
1: ਜੀ। ਪੰਨੂ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਚੱਲਦੇ ਆ, ਐਕਸਪ੍ਰੈਸ ਵੇ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ ਵਾਸਤੇ ਕਹਿੰਦੇ ਨੇ ਕਿ 14 ਪਿੰਡਾਂ ਦਾ ਰਿਕਾਰਡ ਹੀ ਨਹੀਂ ਲੱਭਦਾ ਜੀ, ਉਹ ਕਿੱਥੇ ਗਿਆ?
0: ਸੁਣੀ ਨੇ ਇਸ ਤਰ੍ਹਾਂ ਕਿ ਜਿਹੜਾ ਇਹ ਪਹਾੜੀ ਇਲਾਕਾ ਚੰਡੀਗੜ੍ਹ ਦੇ ਲਾਗੇ 32 ਸੀਸਵਾ ਤੋਂ ਲਗਭਗ ਅਕਰਾਲੀ ਤੋਂ ਉੱਪਰ ਉੱਪਰ, ਰੋਪੜ ਤੋਂ ਉੱਪਰ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਇੱਥੋਂ ਤੁਰਦਿਆਂ ਤੁਰਦਿਆਂ ਜੇਜੋਂ, ਮਾਲਪੁਰ, ਹੁਸ਼ਿਆਰਪੁਰ, ਅੱਗੋਂ ਤਰਵਾੜੇ ਦੇ ਨਾਲ ਦੀ ਪਠਾਨਕੋਟ ਤੱਕ, ਇਹ ਜਿੰਨਾ ਏਰੀਆ ਨੂੰ ਸਾਰੇ ਨੂੰ ਕੰਢੀ ਦਾ ਏਰੀਆ ਕਹਿੰਦੇ ਆ। ਇਸ ਕੰਢੀ ਦੇ ਏਰੀਏ ਚ ਜ਼ਮੀਨਾਂ ਕੌਡੀਆਂ ਦੇ ਭਾਅ ਮਿਲਦੀਆਂ ਸੀ ਤੇ ਵੱਡੇ ਵੱਡੇ ਜਿਹੜੇ ਚੋਰ ਕਿਸਮ ਦੇ ਅਫਸਰ ਤੇ ਚੋਰ ਕਿਸਮ ਦੇ ਟੈਕਸਾਂ ਦੇ ਹੇਰਾਫੇਰੀ ਕਰਨ ਵਾਲੇ ਜਾਂ ਬਿਜ਼ਨਸ ਵਿੱਚ ਹੇਰਾਫੇਰੀ ਕਰਨ ਵਾਲੇ ਕਾਰੋਬਾਰੀ ਬੰਦੇ ਆ, ਉਹਨਾਂ ਨੇ ਜਾ ਕੇ ਕਿਸੇ ਨੇ 100 ਏਕੜ ਦਾ ਫਾਰਮ ਬਣਾ ਲਿਆ, ਕਿਸੇ ਨੇ 50 ਏਕੜ ਦਾ ਬਣਾ ਲਿਆ। ਉਹ ਜਦੋਂ ਬਣਾਏ ਤੇ ਲੁਕਵੇਂ ਤੌਰ ਤੇ ਬਣਾਏ ਸੀ, ਹੁਣ ਜਦੋਂ ਐਕਸਪ੍ਰੈਸ ਵੇ ਉੱਥੋਂ ਲੰਘਣਾ ਤੇ ਉਹ ਜੇ ਉਹ ਸਾਰਾ ਕੁਝ ਉਹ ਖੋਲਦੇ ਆ ਤੇ ਉਹਨਾਂ ਦੀ ਮੁਸ਼ਕਿਲ ਇਹ ਹੈ ਕਿ ਉਹਨਾਂ ਚੋਂ ਹਰ ਇੱਕ ਨੇ ਉਹ ਜ਼ਮੀਨਾਂ ਆਪਣੇ ਨਾਂ ਤੇ ਲੈਣ ਦੇ ਬਜਾਏ ਕਿਸੇ ਨੇ ਮਾਸੀ ਦੇ ਪੁੱਤ ਦੇ ਨਾਂ ਤੇ ਲਈ ਆ, ਕਿਸੇ ਨੇ ਸਾਲੇ ਜਾਂ ਸੱਸ ਦੇ ਨਾਂ ਤੇ ਲਈ ਆ, ਕਿਸੇ ਨੇ ਆਪਣੇ ਨੌਕਰ ਦੇ ਨਾਂ ਤੇ ਲਈ ਆ, ਕਿਉਂਕਿ ਜ਼ਮੀਨਾਂ ਇਹਨਾਂ

0: ਆਪਣੇ ਨਾਂ ਤੇ ਨੀ, ਉਹਨਾਂ ਦੇ ਨਾਵਾਂ ਤੇ ਆ। ਉੱਥੇ ਸਿਆਪਾ ਇਹ ਪੈਣਾ ਕਿ ਐਕਸਪ੍ਰੈਸ ਵੇ ਚ ਪੈਸੇ ਮਿਲਦੇ ਆ ਜ਼ਮੀਨਾਂ ਦੇ ਬਹੁਤ ਜ਼ਿਆਦਾ, ਜਿੰਨੇ ਅੱਜ ਤੱਕ ਕਦੇ ਨੀ ਸੀ ਮਿਲੇ ਉਨੇ ਪੈਸੇ ਮਿਲਦੇ ਆ, ਕਰੋੜਾਂ ਤੇ ਮੁੱਲ ਪੈ ਰਿਹਾ। ਉਹ ਜਦੋਂ ਪੈਸੇ ਮਿਲਣਗੇ ਤੇ ਉਹ ਮਿਲਣੇ ਆ ਉਸ ਬੰਦੇ ਦੇ ਨਾਂ ਤੇ ਜਿਹਦੇ ਨਾਂ ਤੇ ਜ਼ਮੀਨ ਆ। ਪੰਜਾਬ ਕੋਈ ਵੱਡਾ IAS ਅਫਸਰ ਹੋਵੇ ਉਹਨੇ ਆਪਣੇ ਨੌਕਰ ਰਾਮ ਬਹਾਦਰ ਦੇ ਨਾਂ ਤੇ ਜ਼ਮੀਨ ਖਰੀਦੀ ਹੋਵੇ, ਜਿਹੜਾ ਉੱਥੋਂ ਗੜਵਾਲ ਤੋਂ ਯੂਪੀ ਦੇ ਪਾਰਲੇ ਪਾਸੇ ਤੋਂ ਆਇਆ ਜਾਂ ਨੇਪਾਲੀ ਹੋਵੇ ਉਹਦੇ ਨਾਂ ਤੇ ਜ਼ਮੀਨ ਖਰੀਦ ਲਈ। ਹੁਣ ਜੇ ਚੈੱਕ ਮਿਲਣਾ ਸਰਕਾਰ ਤੋਂ ਤੇ ਉਹ ਰਾਮ ਬਹਾਦਰ ਦੇ ਜਾਂ ਰਣ ਬਹਾਦਰ ਦੇ ਨਾਂ ਤੇ ਆਉਣਾ, ਉਹ ਚੈੱਕ ਜਦੋਂ ਇੱਕ ਵਾਰ ਉਹਦੇ ਖਾਤੇ ਚ ਜਮਾ ਹੋ ਗਿਆ ਤੇ ਫਿਰ ਉਹ ਅਫਸਰ ਨੂੰ ਪੈਸੇ ਦਿੰਦਾ ਕਿ ਨਹੀਂ ਦਿੰਦਾ? ਉਹ ਜੇ ਅੜ ਜਾਵੇ ਕਿ ਪੈਸੇ ਮੇਰੇ ਆ ਤੂੰ ਕੀ ਲੱਗਦਾ, ਤੇ ਫਿਰ ਅਫਸਰ ਕੀ ਕਰੂ? ਕੱਲ ਤੱਕ ਉਹ ਅਫਸਰ ਦੀਆਂ ਰੋਟੀਆਂ ਪਕਾਉਂਦਾ ਸੀ, ਹੁਣ ਅਫਸਰ ਦੇ ਦਬਾਅ ਥੱਲੇ ਆ ਜੂ। ਇਸ ਕਰਕੇ ਉੱਥੋਂ ਜਿੱਥੋਂ ਐਕਸਪ੍ਰੈਸ ਵੇ ਲੰਘਣਾ ਉਹਨਾਂ ਨੇ ਜ਼ਮੀਨਾਂ ਦਾ ਰਿਕਾਰਡ ਹੀ ਗੁੰਮ ਕਰ ਦਿੱਤਾ, ਰਿਕਾਰਡ ਨਾ ਲੱਭੇ ਤੇ ਸਾਰਾ ਕੰਮ ਰੁਕਿਆ ਰੂ। ਉਹਦਾ ਕਰਕੇ ਹੁਣ ਇਸ ਵੇਲੇ ਜ਼ਮੀਨਾਂ ਵਾਸਤੇ ਐਕਸਪ੍ਰੈਸ ਵਾਸਤੇ ਜਿਹੜੀ ਉਹ ਜ਼ਮੀਨ ਮਿਲਣੀ ਸੀ ਉਹ ਸਾਰੀ ਲੁਕਦੀ ਪਈ ਆ, ਸਰਕਾਰ ਤੋਂ ਹਰ ਲੰਘਦੀ ਪਈ ਆ, ਪਰ ਇਹ ਰਿਕਾਰਡ ਆਪਣੇ ਆਪ ਨੀ ਗੁੰਮ ਹੁੰਦੇ। ਇਹ ਅਫਸਰ ਜਿਹੜੇ ਆ ਰੈਵਨਿਊ ਅਧਿਕਾਰੀਆਂ ਨਾਲ ਮਿਲ ਕੇ ਗੁੰਮ ਕਰਾਉਂਦੇ ਆ, ਐਵੇਂ ਕਦੇ ਨੀ ਹੁੰਦੇ।
1: ਜੀ ਪੰਨੂ ਸਾਹਿਬ, ਅਗਲੀ ਖਬਰ ਬੜੀ ਅਜੀਬ ਹੈ। ਜਿਹੜੇ ਲੋਕ ਰੇਲਵੇ ਤੇ ਸਫ਼ਰ ਕਰਦੇ ਨੇ, ਖਾਸ ਕਰਕੇ ਜਿਹੜੇ AC ਕੋਚ ਚ ਕਰਦੇ ਨੇ, ਉੱਥੇ ਉਹਨਾਂ ਨੂੰ ਕੋਈ ਸਮਾਨ ਮਿਲਦਾ ਜੀ ਸਫ਼ਰ ਦੇ ਦੌਰਾਨ, ਜਿਵੇਂ ਫੇਸ ਟਾਵਲਸ ਹੋ ਗਏ, ਬੈੱਡ ਸ਼ੀਟਸ ਹੋ ਗਈਆਂ, ਪਿੱਲੋ ਹੋ ਗਏ ਤੇ ਬਲੈਂਕਟਸ ਹੋ ਗਏ, ਤੇ ਖ਼ਬਰ ਇਹ ਆਈ ਹੈ ਕਿ ਲੋਕੀ ਘਰਾਂ ਨੂੰ ਲੈ ਕੇ ਲਪੇਟ ਕੇ ਤੇ ਕਰੋੜਾਂ ਦਾ ਘਾਟਾ ਪੈ ਗਿਆ ਜੀ ਰੇਲਵੇ ਵਿਭਾਗ ਨੂੰ। ਕੀ ਹੈ ਜੀ ਪੂਰੀ ਡਿਟੇਲ?
0: ਇਹ ਗੱਲ ਠੀਕ ਹੈ ਸਮਰੀ, ਲੋਕ ਜਦੋਂ ਸਫ਼ਰ ਕਰਦੇ ਦੋ ਦੋ ਦਿਨ ਗੱਡੀ ਚੱਲਦੀ ਰਹਿਣੀ ਹੋਵੇ, ਲੰਮਾ ਸਫ਼ਰ ਹੋਵੇ, ਉਹਦੇ ਵਾਸਤੇ ਸੀਟ ਦੀ ਬਰਥ ਬੁੱਕ ਕਰਾਈ ਜਾਂਦੀ ਹੈ, ਉੱਥੇ ਸੌਣਾ ਵੀ ਹੁੰਦਾ, ਉਹਨਾਂ ਨੂੰ ਇੱਕ ਛੋਟਾ ਜਿਹਾ ਸਰਾਣਾ ਮਿਲਦਾ, ਇੱਕ ਉਹਨਾਂ ਨੂੰ ਬੈੱਡ ਸ਼ੀਟ ਮਿਲਦੀ ਆ, ਚਿੱਟੀ ਦੁੱਧ ਚਿੱਟੀ ਮੈਂ ਆਪ ਸਫ਼ਰ ਕਰਕੇ ਵੇਖਿਆ, ਨਾਲ ਕੰਬਲ ਮਿਲਦਾ, ਕੁੱਝ ਹੋਰ ਸਮਾਨ ਮਿਲਦਾ, ਇੱਕ ਥਰਮਸ ਮਿਲਦੀ ਹੈ, ਗਿਲਾਸ ਮਿਲਦਾ, ਕੱਪ ਮਿਲਦਾ, ਸਾਰੀ ਚੀਜ਼ਾਂ ਮਿਲਦੀਆਂ ਨੇ ਤਾਂ ਕਿ ਆਪਣਾ ਖਾ ਪੀ ਸਕੇ ਆਰਾਮ ਨਾਲ, ਇਹ ਸਾਰੀ ਚੀਜ਼ਾਂ ਨੂੰ ਮਿਲਦੀਆਂ ਤੇ ਵਰਤੋਂ ਕਰਕੇ ਉੱਥੇ ਛੱਡ ਜਾਣੀਆਂ ਹੁੰਦੀਆਂ। ਸਾਡੇ ਲੋਕ ਬੜੇ ਅਜੀਬ ਨੇ, ਉਹ ਇਹੋ ਜਿਹੀਆਂ ਚੀਜ਼ਾਂ ਦੀ ਵੀ ਚੋਰੀ ਕਰ ਲੈਂਦੇ ਆ। ਹੁਣ ਪਤਾ ਲੱਗਾ ਕਿ 100 ਕਰੋੜ ਤੋਂ ਵੱਧ ਦੀ ਚੋਰੀ ਇਸ ਗੱਲ ਦੀ ਹੋ ਗਈ ਆ ਕਿ ਉੱਥੇ ਲੋਕ ਜਿਹੜੇ ਪੈਸੰਜਰ ਗਏ ਉਹ ਜਾਣ ਲੱਗਿਆ ਬੈੱਡ ਸ਼ੀਟਾਂ ਵੀ ਸਿਰਾਣੇ ਵੀ ਆਪਣੇ ਬੈਗ ਚ ਪਾ ਕੇ ਟੈਚੀ ਚ ਪਾ ਕੇ ਹੋਲੀ ਜਿਹੀ ਲਗਾ ਕੇ ਲੈ ਆਉਂਦੇ ਆ, ਜਾਂ ਆਪਣੀ ਸੀਟ ਵਾਲਾ ਪਿਆਰ ਦਾ ਲਾਗਲੀ ਬਾਅਦ ਵਿੱਚ ਪਤਾ ਹੀ ਨੀ ਲੱਗਣ ਦਿੱਤਾ। ਉਹ ਕਦੇ ਕਦੇ ਤਾਂ ਇਹ ਹੁੰਦਾ ਕਿ ਜਿਹੜੇ ਉੱਥੇ ਅਟੈਂਡੈਂਟ ਨੇ ਵਿਚਾਰੇ, ਉਹ ਕਮਰੇ ਸਫਾਈ ਸਫੂਈ ਕਰਨ ਵਾਲੇ, ਜਿਹੜੇ ਪੈਸੰਜਰ ਦਾ ਧਿਆਨ ਰੱਖਣ ਵਾਲੇ, ਕੋਈ ਸਮਾਨ ਦੇ ਪੈਸੇ ਤੇ ਉਹਨਾਂ ਦੀ ਤਨਖਾਹ ਚੋਂ ਕੱਟੇ ਜਾਂਦੇ ਆ, ਕਿਉਂਕਿ ਠੇਕੇਦਾਰ ਕਹਿੰਦਾ ਜੀ ਮੈਂ ਰੇਲਵੇ ਨੂੰ ਕੀ ਹਿਸਾਬ ਦਿਆਂ। ਪਰ ਫਿਰ ਵੀ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਜਾਂਦੇ ਜਾਂਦੇ ਉਹ ਸਾਂਝੇ ਥਾਂ ਤੋਂ ਫਰਜ਼ ਕਰੋ ਡੋਰ ਦੇ ਲਾਗੇ ਉਹ ਕੈਬਨ ਹੈ ਜਿਹ ਸਾਰਾ ਸਮਾਨ ਰੱਖਿਆ ਪਿਆ, ਐਨ ਸਿਰ ਤੇ ਜਾ ਕੇ ਖਿੜਕੀ ਚੋਂ ਉਤਰਨ ਲੱਗਿਆ, ਕੈਬਨ ਦੇ ਵਿੱਚੋਂ 2 ਨਵੇਂ ਕੰਬਲ ਖਿਸਕਾ ਲਏ ਕੋਈ, ਤੇ ਪਰੇ ਸਮਾਨ ਵਾਲਿਆਂ ਨੂੰ ਕੀ ਪਤਾ? ਇਹੋ ਜਿਹੀਆਂ ਚੋਰੀਆਂ ਹੀ ਆ ਜਿਹੜੀਆਂ 100 ਕਰੋੜ ਤੋਂ ਵੱਧ ਗਈਆਂ ਨੇ, ਔਰ ਸਰਕਾਰ ਨੇ ਆਖਿਆ ਕਿ ਅੱਗੇ ਤੋਂ ਇਹਨਾਂ ਗੱਲਾਂ ਉੱਤੇ ਕੈਮਰੇ ਵਗੈਰਾ ਲਾ ਕੇ ਵੀ ਸਖ਼ਤੀ ਕੀਤੀ ਜਾਵੇਗੀ।
1: ਬਿਲਕੁਲ ਜੀ, ਵਿਸ਼ਵ ਗੁਰੂ ਬਣਨਾ ਹੈ, ਇਹਨਾਂ ਚੀਜ਼ਾਂ ਵੱਲ ਤਾਂ ਧਿਆਨ ਜ਼ਰੂਰ ਦੇਣਾ ਚਾਹੀਦਾ। ਖੈਰ, ਸਾਡੇ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਤੁਸੀਂ ਬੜੀ ਤਫਸੀਲ ਦੇ ਵਿੱਚ ਸਾਡੇ ਲਿਸਨਰਸ ਨੂੰ ਸਾਰੀ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ।
0: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ, ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨੋਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ, 20

0: 24/7 24 ਘੰਟੇ ਖੁੱਲੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ

0: ਵਿਕਰਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208। ਅਕਾਲ ਫੋਰਨ ਐਕਸਚੇਂਜ।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
4: ਓਹੋ, ਅੱਜ ਫੇਰ ਨੀ ਲੋਡ ਮਿਲਿਆ।
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
6: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵੀ।
8: ਜ਼ਿੰਦਗੀ ਦੀ ਹੈ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
0: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendra Pannu, radiosursangam.ca.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807330001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
8: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
9: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935

ਤੇ ਗਰਮੀ ਰਿਕਾਰਡ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਈਸਟਰਨ ਪਾਰਟ ਦੇ ਵਿੱਚ ਕਾਫੀ ਗਰਮੀ ਜਿਹੜੀ ਹੈ ਜੀ ਉਹ ਦੱਸੀ ਗਈ ਹੈ ਇਸ ਵੇਲੇ ਜੇ ਗੱਲ ਕਰੀਏ ਟੋਰਾਂਟੋ ਸ਼ਹਿਰ ਦੀ ਤੇ ਹੀਟ ਵਾਰਨਿੰਗ ਹੈ ਜੀ ਉੱਥੇ ਕਾਫੀ ਜ਼ਿਆਦਾ ਗਰਮੀ ਹੈ ਤੇ 37 ਡਿਗਰੀ ਸੈਲਸੀਅਸ ਅੱਜ ਹੈ ਤੇ ਫੀਲ ਲਾਈਕ 38 ਹੈ ਤੇ ਯੈਲੋ ਵਾਰਨਿੰਗ ਹੈ ਟੋਰਾਂਟੋ ਤੇ ਖਾਸ ਤੇ ਆਸੇ ਪਾਸੇ ਦੇ ਖੇਤਰਾਂ ਵਿੱਚ ਅੱਜ ਹੀਟ ਇਵੈਂਟ ਜਿਹੜੀ ਦੱਸੀ ਜਾ ਰਹੀ ਹੈ ਕਿ ਹੈ 30 ਤੋਂ 38 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਮਿਨੀਮਮ ਟੈਂਪਰੇਚਰ 20 ਤੋਂ 26 ਡਿਗਰੀ ਹੋਵੇਗਾ ਤੇ ਹਿਊਮਿਡਿਟੀ ਲੈਵਲ ਜਿਹੜਾ 38 ਤੋਂ 45 ਡਿਗਰੀ ਹੋਵੇਗਾ ਜਿਸ ਨਾਲ ਜਿਵੇਂ ਇੰਡੀਆ ਦੇ ਵਿੱਚ ਬਰਸਾਤਾਂ 'ਚ ਮੌਸਮ ਹੁੰਦਾ ਇਸ ਤਰ੍ਹਾਂ ਦੀ ਫੀਲਿੰਗ ਜਿਹੜੀ ਆਵੇਗੀ ਤੇ ਇਹ ਅੱਜ ਤੋਂ ਲੈ ਕੇ ਕੱਲ੍ਹ ਸ਼ਾਮ ਤੱਕ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ ਖਾਸ ਤੌਰ 'ਤੇ ਲੇਕ ਏਰੀ ਅਤੇ ਲੇਕ ਓਨਟੇਰੀਓ ਦੇ ਲਾਗੇ ਛਾਗੇ ਅਜਿਹਾ ਦੱਸਿਆ ਗਿਆ ਹੌਟ ਐਂਡ ਹਿਊਮਿਡ ਏਅਰ ਦੇ ਨਾਲ ਏਅਰ ਕੁਆਲਿਟੀ ਵੀ ਘਟਦੀ ਹੈ ਅਤੇ ਏਅਰ ਕੁਆਲਿਟੀ ਹੈਲਥ ਇੰਡੈਕਸ ਜਿਹੜਾ ਹੈ AQI ਜਾਂ AQHI ਉਹ ਕਾਫੀ ਵਿਗੜ ਜਾਂਦਾ ਹੈ ਅਤੇ ਇਹ ਜੋ ਇਸ ਵੇਲੇ ਓਨਟੇਰੀਓ ਦੇ ਵਿੱਚ ਆਲ ਟਾਈਮ ਹੀਟ ਰੈਕਰਡ ਨੇ ਉਹ ਟੁੱਟਣ ਦਾ ਖਤਰਾ ਬਣਿਆ ਹੋਇਆ ਅਤੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਜੋ ਹੈ ਉਹ 40 ਡਿਗਰੀ ਸੈਲਸੀਅਸ ਤੱਕ ਵੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਅਨਕੰਫਰਟੇਬਲ ਵੀ ਦੱਸਿਆ ਜਾ ਰਿਹਾ ਹੈ ਅਤੇ ਵਾਰਮੈਸਟ ਟੈਂਪਰੇਚਰ ਆਫ ਦਾ ਈਅਰ ਜਿਹੜਾ ਹੈ ਉਹ ਪਿੱਛੇ ਰਹਿ ਗਿਆ ਜੁਲਾਈ 1 ਨੂੰ ਸੀ 36 ਡਿਗਰੀ ਅਤੇ ਟੋਰਾਂਟੋ ਏਅਰਪੋਰਟ ਦੇ ਆਸੇ ਪਾਸੇ 38 ਡਿਗਰੀ ਵੀ ਰਿਕਾਰਡ ਕੀਤਾ ਗਿਆ 1948 ਦੇ ਵਿੱਚ ਉਸ ਦੇ ਲਾਗੇ ਛਾਗੇ ਗੱਲ ਪਹੁੰਚੀ ਹੋਈ ਹੈ ਜੀ ਸੋ ਇਸ ਪੱਖੋਂ ਅਸੀਂ ਠੀਕ ਹਾਂ ਵੈਸੇ ਸਾਡਾ ਥੋੜ੍ਹਾ ਜਿਹਾ ਸਿਸਟਮ ਇਸ ਤਰ੍ਹਾਂ ਦਾ ਹੋ ਜਾਂਦਾ ਜੇ ਤਾਂ ਅਸੀਂ ਚੇਤਾ ਰੱਖੀਏ ਕਿ ਕਿਵੇਂ ਇੰਡੀਆ ਦੇ ਵਿੱਚ ਗਰਮੀ ਹੁੰਦੀ ਸੀ ਇਹਨਾਂ ਦਿਨਾਂ ਦੇ ਵਿੱਚ ਅਤੇ ਉੱਥੇ ਕਾਫੀ ਜ਼ਿਆਦਾ ਹਿਊਮਿਡ ਵੀ ਹੋ ਜਾਂਦਾ ਜੁਲਾਈ ਦੇ ਵਿੱਚ ਖਾਸ ਤੌਰ 'ਤੇ ਸਾਉਣ ਮਹੀਨਾ ਚੜ੍ਹਨ ਵਾਲਾ ਹੈ ਜੀ ਅਤੇ ਇਸ 'ਤੇ ਚੱਲਦਿਆਂ ਕਾਫੀ ਅਨਕੰਫਰਟੇਬਲ ਗਰਮੀ ਜੋ ਕਿ ਲੰਬਾ ਸਮਾਂ ਮਈ ਜੂਨ ਦੀ ਸਖ਼ਤ ਸੁੱਕੀ ਗਰਮੀ ਤੋਂ ਬਾਅਦ ਇਹ ਸਿਸਟਮ ਸ਼ੁਰੂ ਹੋ ਜਾਂਦਾ ਹੈ ਸੋ ਇੱਥੇ ਕੈਨੇਡਾ ਦੇ ਵਿੱਚ ਵੀ ਗਰਮੀ ਜਿਹੜੀ ਹੈ ਜੀ ਉਹ ਕਾਫੀ ਜ਼ਿਆਦਾ ਵਧੀ ਹੋਈ ਹੈ ਇਸ ਵਕਤ ਖੈਰ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਜੀ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਅਸੀਂ ਜਿਹੜਾ ਜਿਹਨਾਂ ਖਬਰਾਂ 'ਤੇ ਚਰਚਾ ਅੱਜ ਕਰਨੀ ਹੈ ਉਹਨਾਂ ਵਿੱਚ ਇੱਕ ਖਬਰ ਮੌਸਮ ਦੇ ਲਿਹਾਜ਼ ਨਾਲ ਹੋਰ ਲਵਾਂਗੇ ਕਿ ਕਿਵੇਂ ਬਹੁਤ ਜ਼ਿਆਦਾ ਗਰਮ ਅਤੇ ਹਿਊਮਿਡ ਹੁਮਸ ਭਰੇ ਜਿਹੜੇ ਦਿਨ ਹੁੰਦੇ ਨੇ ਇਹਨਾਂ ਦੇ ਨਾਲ ਟੋਰਨੇਡੋਜ਼ ਅਤੇ ਖਤਰਨਾਕ ਸਟੋਰਮ ਜਿਹੜੇ ਨੇ ਉਹ ਆਉਣ ਦਾ ਖਦਸ਼ਾ ਬਣ ਜਾਂਦਾ ਹੈ ਇਹਦੇ 'ਤੇ ਚਰਚਾ ਕਰਾਂਗੇ ਉੱਧਰ ਸਟੇਟ ਆਫ ਫਾਰਮੂਜ਼ ਦੇ ਵਿੱਚ ਹਾਲਾਤ ਸੁਖਾਵੇਂ ਨਹੀਂ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਹੁਣ ਜਿਹੜਾ 20% ਕੱਲ੍ਹ ਲਾਉਣ ਦੀ ਗੱਲ ਕਰਦੇ ਸੀ ਉਹਦੇ ਤੋਂ ਇੱਕ ਕਦਮ ਉਹਨਾਂ ਨੇ ਪਿੱਛੇ ਖਿੱਚ ਲਿਆ ਪਰ ਇਰਾਨ ਦੇ ਵਿੱਚ US ਮਿਲਟਰੀ ਨੇ ਬਲੋਕੇਡ ਜਿਹੜਾ ਦੁਬਾਰਾ ਚਾਲੂ ਕਰ ਦਿੱਤਾ ਹੈ ਅਤੇ ਹਾਲਾਤ ਬਹੁਤੇ ਸੁਖਾਵੇਂ ਨਹੀਂ ਗੱਲ ਕੈਨੇਡਾ ਦੀ ਕਰੀਏ ਅਤੇ ਨਵੇਂ ਸਰਵੇਖਣਾਂ ਵਿੱਚ ਪਤਾ ਲੱਗਦਾ ਹੈ ਕਿ ਪੀਅਰ ਪੋਲੀਐਫ ਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਜੀ ਉਹ ਕਾਫੀ ਪਿੱਛੇ ਪਛੜ ਗਈ ਸੀ ਅਤੇ ਹੁਣ ਫਰਕ ਘਟਦਾ ਹੋਇਆ ਅੰਤਰ ਘਟ ਕੇ ਨਜ਼ਦੀਕ ਪਹੁੰਚਿਆ ਅਤੇ ਲਿਬਰਲ ਪਾਰਟੀ ਤੋਂ ਥੋੜ੍ਹਾ ਜਿਹਾ ਪਿੱਛੇ ਨੇ ਇਸ ਵੇਲੇ ਉਹ ਮੈਨੀਟੋਬਾ ਦੇ ਘਰ ਦੇ ਵਿੱਚੋਂ 400 ਤੋਂ ਵੱਧ ਹਥਿਆਰ ਫੜੇ ਗਏ ਅਤੇ ਇਹ ਘਰ ਕਿਸੇ ਆਮ ਵਿਅਕਤੀ ਦਾ ਨਹੀਂ ਇਹ ਸਾਬਕਾ ਮੈਂਬਰ ਪਾਰਲੀਮੈਂਟ ਦਾ ਹੈ ਜੀ ਸੋ ਉਹਨੂੰ ਫੜ ਲਿਆ ਗਿਆ ਹੋਰ ਖਬਰਾਂ ਦੇ ਵਿੱਚ ਅਸੀਂ ਅਕਸਰ ਆਪ ਜੀ ਨਾਲ ਬਹੁਤ ਸਾਰੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਜਿਨ੍ਹਾਂ ਵਿੱਚ ਪੰਜਾਬੀ

ਟਰੱਕ ਡਰਾਈਵਰਾਂ ਦੀਆਂ ਖਬਰਾਂ ਵੀ ਹੁੰਦੀਆਂ ਨੇ ਕਿ ਨਸ਼ਾ ਲਿਆਉਂਦੇ ਫੜੇ ਗਏ ਨੇ ਤੇ ਇੰਨੇ ਮਿਲੀਅਨ ਦੀ ਕੋਕੇਨ ਜਾਂ ਕੋਈ ਹੋਰ ਨਸ਼ਾ ਉਹਨਾਂ ਕੋਲੋਂ ਫੜਿਆ ਗਿਆ ਤੇ ਅਸੀਂ ਅਕਸਰ ਖਬਰ ਦੇਣ ਵੇਲੇ ਵੀ ਇਸ ਤਰ੍ਹਾਂ ਗੱਲ ਕਰ ਜਾਂਦੇ ਹਾਂ ਤੇ ਖਬਰ ਸਮਝਣ ਵਾਲੇ ਵੀ ਇਸ ਤਰ੍ਹਾਂ ਸਮਝ ਜਾਂਦੇ ਨੇ ਕਿ ਜਿਹੜਾ ਇੱਕ ਵਾਰੀ ਫੜਿਆ ਗਿਆ ਉਹ ਦੋਸ਼ੀ ਇਹ ਹੈ ਤੇ ਉਹਨੇ ਕੰਮ ਕੀਤਾ ਹੋਇਆ ਹਾਲਾਂਕਿ ਅਦਾਲਤ ਵਿੱਚ ਅਜੇ ਕੇਸ ਚੱਲਣਾ ਹੁੰਦਾ। ਇਸੇ ਤਰ੍ਹਾਂ ਦਾ ਹੀ ਇੱਕ ਕੇਸ ਹੋਇਆ ਸੀ ਜਿਸ ਵਿੱਚ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਦੇ ਖਿਲਾਫ ਜਿਹੜਾ 13 ਮਿਲੀਅਨ ਡਰੱਗ ਦੀ ਸਮਗਲਿੰਗ ਦੇ ਚਾਰਜੇ ਸੀਗੇ ਜੀ ਉਹ ਡਰੋਪ ਕਰ ਦਿੱਤੇ ਗਏ ਨੇ ਤੇ ਜੱਜ ਨੇ ਉਹਦੇ ਹੱਕ ਵਿੱਚ ਫੈਸਲਾ ਸੁਣਾਇਆ। ਅੱਗੇ ਜਾ ਕੇ ਚਰਚਾ ਕਰਾਂਗੇ। ਮਾਰਕ ਕਾਰਨੀ ਸਰਕਾਰ ਨੇ ਡਿਪਲੋਮੈਟਿਕ ਮਿਸ਼ਨ ਨੇ ਕੁਛ USA ਦੇ ਵਿੱਚ ਜਿਵੇਂ ਕਿ ਅੰਬੈਸਡਰ ਹੁੰਦੇ ਨੇ ਫਿਰ ਕੌਂਸਲੇਟ ਹੁੰਦੇ ਨੇ ਉਹ ਜਿਹੜੇ ਕੌਂਸਲਰ ਆਫਿਸ ਨੇ ਉਹਨਾਂ ਦੇ ਵਿੱਚ ਨਿਯੁਕਤੀਆਂ ਬੜੀਆਂ ਅਹਿਮ ਹੁੰਦੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਨਿਯੁਕਤੀ ਜਿਹੜੀ ਹੈ ਬ੍ਰੈਂਪਟਨ ਵੈਸਟ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਦੀ ਹੋਈ ਹੈ ਜੋ ਪਿਛਲੀਆਂ ਚੋਣਾਂ ਹਾਰ ਗਏ ਸੀ ਉਹਨਾਂ ਨੂੰ ਕੌਂਸਲੇਟ ਬਣਾਇਆ ਗਿਆ। ਕਿੱਥੇ ਇਹ ਬਾਅਦ ਵਿੱਚ ਡਿਟੇਲ ਨਾਲ ਦੱਸਾਂਗੇ। ਹੋਰ ਵੀ ਨਿਯੁਕਤੀਆਂ ਕੁਛ ਹੋਈਆਂ ਨੇ ਜੀ। ਕੁਛ ਹੋਰ ਖਬਰਾਂ ਦੇ ਵਿੱਚ ਐਡਮਿੰਟਨ ਦੇ ਵਿੱਚ ਇੱਕ ਗੱਡੀ ਇੱਕ ਇਮਾਰਤ ਵਿੱਚ ਜਾ ਵੱਜੀ ਜਿਸ ਨਾਲ ਵੱਡਾ ਧਮਾਕਾ ਹੋਇਆ। ਇੱਕ ਵਿਅਕਤੀ ਦੀ ਮੌਤ ਹੋਈ ਹੈ, ਦੋ ਲਾਪਤਾ ਨੇ ਤੇ ਅੱਗ ਲੱਗ ਗਈ ਉਸ ਇਮਾਰਤ ਨੂੰ ਇਸ ਘਟਨਾ ਤੋਂ ਬਾਅਦ। ਹੋਰ ਖਬਰਾਂ ਦੇ ਵਿੱਚ ਕੁਛ ਹੈਗੀਆਂ ਨੇ, ਸਾਡੇ ਕੋਲ ਲੋਕਲ ਖਬਰਾਂ ਵੀ ਨੇ ਅਲਬਰਟਾ ਦੀਆਂ ਨੇ, ਉਹਨਾਂ 'ਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ।

ਇਸ ਤੋਂ ਪਹਿਲਾਂ ਕਿ ਖਬਰਾਂ ਤੇ ਚਰਚਾ ਸ਼ੁਰੂ ਕਰੀਏ, ਇਹ ਵੀ ਦੱਸ ਦਈਏ ਕਿ ਕੈਲਗਰੀ ਦੇ ਵਿੱਚ ਇੱਕ ਕਾਲਜ, ਪੋਰਟਾਜ ਕਾਲਜ ਹੈ ਜਿਹੜਾ, ਜਿੱਥੇ ਕਿ ਸੈਂਕੜੇ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਨੇ, ਉਹ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵੱਡੀ ਗਿਣਤੀ ਵਿੱਚ ਸਰਕਾਰ ਨੇ ਰਿਫਿਊਜ਼ ਕਰਨੇ ਸ਼ੁਰੂ ਕਰ ਦਿੱਤੇ। ਕਾਰਨ ਕੀ ਬਣਿਆ ਅਤੇ ਉਸਦਾ ਵਿਦਿਆਰਥੀਆਂ 'ਤੇ ਕੀ ਅਸਰ ਪਿਆ ਅਤੇ ਅੱਗੇ ਉਹਨਾਂ ਵਾਸਤੇ ਕੀ ਆਪਸ਼ਨਸ ਨੇ, ਕੀ ਉਹ ਕਰ ਸਕਦੇ ਨੇ, ਇਸ ਸੰਬੰਧੀ ਗੱਲਬਾਤ ਕਰਾਂਗੇ GFS ਇਮੀਗ੍ਰੇਸ਼ਨ ਦੇ ਐਕਸਪਰਟ ਅਮਨਦੀਪ ਸਿੰਘ ਰਣੀਆ ਹੋਰਾਂ ਦੇ ਨਾਲ। ਸੋ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਕੁਛ ਪਲਾਂ ਦੇ ਵਿੱਚ, ਇਸ ਪ੍ਰੋਗਰਾਮ ਵਿੱਚ ਅਸੀਂ ਸਾਂਝੀ ਕਰਾਂਗੇ ਉਹ ਗੱਲਬਾਤ ਜੋ ਪੋਰਟਾਜ ਕਾਲਜ ਦੇ ਵਿੱਚ ਇੰਨੇ ਸਾਰੇ ਸਟੂਡੈਂਟਸ ਜਿਹੜੇ ਨੇ ਆਊਟ ਆਫ ਸਟੇਟਸ ਹੋ ਗਏ ਨੇ, ਉਸ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ ਜੀ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਸਪੋਂਸਰਾਂ ਬਾਰੇ ਜਾਣਕਾਰੀ ਸਾਂਝੀ ਕਰੀਏ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਬੈਸਟ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 5878-3212-08। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਹੈ 8257600983, 8257600983। ਵਾਸੇ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਿਜ ਏਰੀਆ ਦੇ ਵਿੱਚ ਹੈ, ਜਿੱਥੇ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਫੋਨ ਨੰਬਰ ਹੈ 587-6176-4096, 5876-4696। ਵਾਸੇ ਸਮਾਈਲ ਮੈਡੀਕਲ ਕਲੀਨਿਕ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵੀਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ, ਇਹਨਾਂ ਕੋਲੋਂ ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਲੈ ਸਕਦੇ ਹੋ ਬੇਫਿਕਰ ਹੋ ਕੇ। ਬਹੁਤ ਹੀ ਭਰੋਸੇਯੋਗ ਸੇਵਾਵਾਂ ਆਪ ਜੀ ਨੂੰ ਦੇਣਗੇ। 403-404-3500, 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਜਿੱਥੇ ਕਿ 40 ਤੋਂ ਵੱਧ ਆਈਟਮਾਂ ਜਿਹੜੀਆਂ ਨੇ ਜੀ ਉਹ ਬ੍ਰੇਕਫਾਸਟ ਤੋਂ ਬਫੇ ਦੇ ਵਿੱਚ ਲਈਆਂ ਜਾਂਦੀਆਂ ਨੇ ਅਤੇ ਹਫ਼ਤੇ ਦੇ 7 ਦਿਨ ਇਹ ਖੁੱਲ੍ਹਦਾ ਹੈ। ਵੀਕਐਂਡ 'ਤੇ

ਸਪੈਸ਼ਲ ਆਈਟਮ ਵੀ ਆਪ ਜੀ ਲਈ ਤਿਆਰ ਹੋਣਗੀਆਂ। 40 ਤੱਕ ਗੈਸਟ ਜਿਹੜੇ ਨੇ ਬੈਠ ਕੇ ਖਾਣਾ ਖਾ ਸਕਦੇ ਨੇ ਅਤੇ 24 ਘੰਟੇ 7 ਦਿਨ ਖੁੱਲ੍ਹਦਾ ਹੈ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-937-77 403-937-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਇਹ ਸਟੂਡੀਓ ਹੈ ਜੀ, ਜਿੱਥੇ ਤੁਸੀਂ $7 ਦੇ ਵਿੱਚ, ਸਿਰਫ $7 ਦੇ ਵਿੱਚ ਦੋ ਪਾਸਪੋਰਟ ਫੋਟੋਆਂ ਵੀ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਬੱਚਿਆਂ ਦੀਆਂ ਫੋਟੋ, ਫੈਮਿਲੀ ਫੋਟੋ, ਫੈਮਿਲੀ ਪੋਰਟਰੇਟਸ, ਬਿਜ਼ਨਸ ਹੈੱਡਸ਼ੋਟ ਸਭ ਕੁਝ ਕਰਵਾ ਸਕਦੇ ਹੋ ਅਤੇ ਬਹੁਤ ਗੁੱਡ ਕੁਆਲਿਟੀ ਦੇ ਵਿੱਚ ਪ੍ਰਿੰਟ ਵੀ ਕਰਕੇ ਦੇਣਗੇ। ਬਹੁਤ ਵਧੀਆ ਤਰੀਕੇ ਨਾਲ ਸਟੂਡੀਓ ਵਿੱਚ ਫੋਟੋਆਂ, ਅਗਰ ਤੁਸੀਂ ਫੈਮਿਲੀ ਦੀਆਂ ਯਾਦਗਾਰੀ ਫੋਟੋ ਖਿਚਵਾਉਣੀ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਆਪਣੀਆਂ ਫੋਟੋਆਂ ਹੈਗੀਆਂ ਅਤੇ ਤੁਸੀਂ ਉਹਨਾਂ ਨੂੰ ਪ੍ਰਿੰਟ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਸੇਵਾਵਾਂ ਵੀ ਆਪ ਜੀ ਨੂੰ ਦੇਣਗੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਹੈ ਜੀ। ਫੋਨ 403-947-0060 403-947-0060। ਅਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ। ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਹੀਟ ਵੇਵ ਜਿਸ ਨੇ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਆਪਣਾ ਜਲਵਾ ਵਿਖਾਇਆ, ਇਸ ਦੇ ਬਾਰੇ ਐਕਸਪਰਟਸ ਇਹ ਕਹਿੰਦੇ ਨੇ ਕਿ ਐਕਸਟ੍ਰੀਮ ਹੀਟ ਜੋ ਬਹੁਤ ਜ਼ਿਆਦਾ ਗਰਮੀ ਹੈ ਅਤੇ ਹਿਊਮਿਡਿਟੀ ਹੈ, ਜੋ ਹੁਮਸ ਹੈ, ਇਸ ਦੇ ਨਾਲ ਸਵੀਅਰ ਥੰਡਰ ਸਟੋਰਮ ਜਿਹੜੇ ਨੇ ਅਤੇ ਟਰਨੇਡੋਜ਼ ਜਿਹੜੇ ਨੇ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ। ਹੀਟ ਵੇਵ ਕੈਨੇਡਾ ਵਿੱਚ ਲਗਾਤਾਰ ਵੱਧ ਰਹੀਆਂ ਨੇ, ਇਹਦੇ ਨਾਲ ਇਹ ਡੇਂਜਰਸ ਸਟੋਰਮ ਆਉਣ ਦਾ ਖਤਰਾ ਵੀ ਹੋਰ ਜ਼ਿਆਦਾ ਵੱਧ ਜਾਂਦਾ। ਅਜਿਹਾ ਹੀ ਇੱਕ ਸਟੋਰਮ ਜੋ ਪ੍ਰੇਰੀਜ਼ ਦੇ ਵਿੱਚ ਕਈ ਜਗ੍ਹਾ 'ਤੇ ਆਇਆ, ਟਰਨੇਡੋ ਰਿਪੋਰਟ ਕੀਤੇ ਗਏ ਸਸਕੈਚੂਨ ਦੇ ਕਈ ਹਿੱਸਿਆਂ ਵਿੱਚ, ਇੱਕ ਹਿਊਮਿਡ ਹੀਟ ਵੇਵ ਜਿਹੜੀ ਹੈ ਉਸ ਤੋਂ ਬਾਅਦ ਇਹ ਸਾਰਾ ਕੁਛ ਹੋਇਆ। ਅਤੇ ਇਹਦੇ ਬਾਰੇ ਐਕਸਪਰਟਸ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਸਾਨੂੰ ਇਸ ਤਰ੍ਹਾਂ ਦੇ ਬੈਡ ਥੰਡਰ ਸਟੋਰਮ ਆਉਣ ਅਤੇ ਆਮ ਤੌਰ 'ਤੇ ਬਾਅਦ ਦੁਪਹਿਰ ਆਉਂਦੇ ਨੇ, ਅਤੇ ਇਹ ਦੇਖਿਆ ਗਿਆ ਕਿ ਐਕਸਟ੍ਰੀਮ ਹੀਟ ਅਤੇ ਜਿੱਥੇ ਕਿ ਹਿਊਮਿਡਿਟੀ ਹੋਵੇ ਉਦੋਂ ਇਹ ਕੇਸ ਜ਼ਿਆਦਾ ਹੁੰਦੇ ਨੇ। ਅਤੇ ਇਸ ਬਾਰੇ ਕਈ ਪ੍ਰੋਵਿੰਸ ਜਿਹੜੇ ਨੇ ਉਹਨਾਂ ਨੇ ਅਲਰਟ ਵੀ ਦਿੱਤੇ ਅੱਜ ਵੀ। ਐਨਵਾਇਰਮੈਂਟ ਕੈਨੇਡਾ ਦੇ ਮੁਤਾਬਕ, ਜਿਸ ਵਿੱਚ ਓਨਟੇਰੀਓ, ਕਿਊਬਿਕ, ਮੈਨੀਟੋਬਾ ਦੇ ਵਿੱਚ ਟੈਂਪਰੇਚਰ ਜਿਹੜੇ ਸੀ 30-40 ਡਿਗਰੀ ਦੇ ਦਰਮਿਆਨ ਹਿਊਮਿਡਿਟੀ ਦੇ ਨਾਲ ਜਿਹੜੇ ਰਹੇ, ਕਿ ਬਹੁਤ ਜ਼ਿਆਦਾ ਹੁਮਸ ਵੀ ਸੀ। ਸੋ ਫਾਰਮਲ ਟੈਂਪਰੇਚਰ ਕਹਿੰਦੇ ਗਰਮੀਆਂ 'ਚ ਹੁੰਦੇ ਨੇ, ਪਰ ਇਹਦੇ ਨਾਲ ਜਦੋਂ ਹੋਰ ਚੀਜ਼ਾਂ ਕਿ ਮਿਕਸਅਪ ਹੋ ਜਾਂਦੀਆਂ ਨੇ ਤਾਂ ਖਤਰਨਾਕ ਕੰਬੀਨੇਸ਼ਨ ਬਣ ਜਾਂਦਾ। ਇਨਵਾਇਰਮੈਂਟ ਕੈਨੇਡਾ ਡਿਫਾਈਨ ਕਰਦੀ ਹੈ ਐਕਸਟ੍ਰੀਮ ਹੀਟ ਇਵੈਂਟ ਜਾਂ ਹੀਟ ਵੇਵ ਜਦੋਂ 2 ਜਾਂ 2 ਤੋਂ ਵੱਧ ਦਿਨ ਜਿਹੜੇ ਨੇ ਟੈਂਪਰੇਚਰ ਨੇ ਹੀਟ ਵਾਰਨਿੰਗ ਥਰੈਸ਼ਹੋਲਡ ਤੋਂ ਉੱਪਰ ਚਲੇ ਜਾਂਦੇ ਨੇ ਅਤੇ ਓਵਰਨਾਈਟ ਉਸਦੇ ਵਿੱਚ ਕੋਈ ਰਾਹਤ ਨਹੀਂ ਮਿਲਣ ਦੇ ਚਾਂਸਿਸ ਹੁੰਦੇ। ਸੋ ਕਲਾਈਮੇਟ ਚੇਂਜ ਦੇ ਜਿਹੜੇ ਪਹਿਲੇ ਅਸਰ ਨੇ ਇਹ ਹੀਟ ਇਵੈਂਟਸ, ਉਹਨਾਂ ਨਾਲ ਉਹਨੂੰ ਜੋੜ ਕੇ ਦੇਖਿਆ ਜਾਂਦਾ। ਅਤੇ ਇਹ ਐਕਸਪਰਟ ਇਹ ਵੀ ਕਹਿੰਦੇ ਨੇ ਕਿ ਹੀਟ ਵੇਵਸ ਜਿਹੜੀਆਂ ਨੇ, ਇਹ ਹਾਈ ਪ੍ਰੈਸ਼ਰ ਸਿਸਟਮ ਜਿਹੜਾ ਐਟਮੋਸਫੇਅਰ ਦੇ ਵਿੱਚ ਹੋਵੇ, ਜਿਸ ਦੇ ਨਾਲ ਜਿਹੜੀ ਵਾਰਮ ਏਅਰ ਹੈ ਉਸਨੂੰ ਕੰਪਰੈਸ ਕਰ ਦਿੱਤਾ ਜਾਂਦਾ ਹੇਠਾਂ ਨੂੰ, ਅਤੇ ਹਿਊਮਿਡਿਟੀ ਲੈਵਲ ਜਿਹੜੇ ਰੀਜਨਸ ਨੇ ਗਲਫ ਆਫ ਮੈਕਸੀਕੋ ਵਗੈਰਾ ਤੋਂ ਉਹ ਟ੍ਰਾਂਸਫਰ ਹੋ ਜਾਂਦੇ ਨੇ, ਅਤੇ ਇਸ ਦੇ ਨਾਲ ਹੋਰ ਜ਼ਿਆਦਾ ਇਹ ਮਾਹੌਲ ਅਣਸੁਖਾਵਾਂ ਜਿਹਾ ਬਣ ਜਾਂਦਾ। ਸੋ ਹੀਟ ਡੋਮ ਵੀ ਕਈ ਜਗ੍ਹਾ ਬਣ ਜਾਂਦਾ, ਅਤੇ ਉਹ ਕਹਿੰਦੇ ਇਸ ਤਰ੍ਹਾਂ ਹੀਟ ਡੋਮ ਕਿ ਜਿਵੇਂ ਇੱਕ ਉੱਬਲਦੇ ਹੋਏ ਪਾਣੀ ਦੇ ਕਿਸੇ ਭਾਂਡੇ ਦੇ ਉੱਤੇ ਢੱਕਣ ਲਾ ਦਿਓ ਅਤੇ ਹੀਟ ਜਿਹੜੀ ਹੈ ਵਿੱਚੇ ਟਰੈਪ ਹੋ ਜਾਂਦੀ ਹੈ। ਅਤੇ ਇਸ ਮਾਮਲੇ ਦੇ ਵਿੱਚ ਸੋਲਰ ਰੇਡੀਏਸ਼ਨ ਜਿਹੜੀ ਹੈ ਅਤੇ ਉਹ ਵੀ ਸਗੋਂ ਹੀਟ ਅੰਦਰਲੀ ਫਿਰ ਉਸਦੇ ਉੱਪਰ ਹੋਰ ਸੁੱਟਦੀ ਹੈ ਅਤੇ ਅੰਦਰਲੀ ਹਵਾ ਅੰਦਰ ਹੀ ਕਾਇਮ ਰਹਿੰਦੀ ਹੈ। ਸੋ ਰਿੰਗ ਆਫ ਫਾਇਰ ਵੀ ਜਿਹੜਾ ਹੈ ਜਿਹੜਾ ਬਣ ਜਾਂਦਾ ਕਈ ਵਾਰੀ ਹੀਟ ਡੋਮ ਦੇ ਕਰਕੇ, ਅਤੇ ਇਹ ਸਾਰੀਆਂ ਚੀਜ਼ਾਂ ਫਿਰ ਹੀਟ ਜਿਹੜੀ ਹੈ ਸਿੱਧੇ ਕਹਿੰਦੇ ਟੋਰਨੇਡੋ ਨਾਲ ਇਸਦਾ ਸੰਬੰਧ ਨਹੀਂ ਹੁੰਦਾ, ਇਹ ਪੈਦਾ ਨਹੀਂ ਕਰਦੀ, ਪਰ ਵਾਰਮਰ ਏਅਰ ਜਿਹੜੀ ਹੈ ਉਸਦੇ ਵਿੱਚ ਵਾਟਰ ਵੇਪਰ ਜ਼ਿਆਦਾ ਹੁੰਦਾ ਹੈ ਅਤੇ ਜਿਸ ਦੇ ਨਾਲ ਥੰਡਰ ਸਟੋਰਮ ਜਿਹੜੇ ਨੇ ਉਹ ਤਕੜੇ ਹੁੰਦੇ ਨੇ। ਸੋ ਇਨਵਾਇਰਮੈਂਟ ਕੈਨੇਡਾ ਵਾਲੇ ਕਹਿੰਦੇ ਨੇ ਕਿ ਥੰਡਰ ਸਟੋਰਮ ਜਿਹੜੇ ਨੇ ਉਹ ਬਹੁਤ ਤੇਜ਼ ਹਵਾਵਾਂ, ਗੜੇਮਾਰੀ, ਭਾਰੀ ਬਾਰਿਸ਼ ਅਤੇ ਕਈ ਵਾਰ ਟੋਰਨੇਡੋ ਵੀ ਉਸ ਨਾਲ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜੀ। ਇਹ ਗੱਲ ਮੌਸਮ ਦੇ ਲਿਹਾਜ਼ ਨਾਲ ਸੀ, ਜਿਹੜਾ ਮਾਰਕੀਟ ਦੀ ਕਰ ਲਈਏ ਜੀ। ਕੱਚੇ ਤੇਲ ਦੀਆਂ ਕੀਮਤਾਂ ਕੁਛ ਦਿਨ ਗਿਰਾਵਟ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਉਚਾਈਆਂ ਵੱਲ ਨੂੰ। WTI ਕਰੂਡ ਆਇਲ ਜੋ ਹੈ ਜੀ ਇਸ ਵੇਲੇ $80 ਪ੍ਰਤੀ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ, $80 ਪਰ ਬੈਰਲ। ਬ੍ਰੈਂਟ ਕਰੂਡ ਜਿਹੜਾ ਹੈ ਜੀ 85 ਦੇ

0: ਅੱਗੇ ਟ੍ਰੇਡ ਹੋ ਰਿਹਾ $85 ਦੇ ਲਾਗੇ ਤੇ ਇਹ ਪਿਛਲੇ ਕੁਝ ਦਿਨਾਂ ਤੋਂ ਸਟੇਟ ਆਫ ਫਾਰਮੂਜ਼ ਦੇ ਵਿੱਚ ਜੋ ਹਾਲਾਤ ਬਣੇ ਨੇ ਉਸ ਤੋਂ ਬਾਅਦ ਇਹ ਤੇਲ ਦੀਆਂ ਕੀਮਤਾਂ ਕੱਚੇ ਦੀਆਂ ਵਧੀਆਂ ਨੇ ਵੈਸੇ US ਦੇ ਮੁਕਾਬਲੇ ਕੈਨੇਡੀਅਨ ਜੋ ਕਰੰਸੀ ਆ ਉਹ ਉੱਥੇ ਕੀ ਟਿੱਕੀ ਹੋਈ ਹੈ ਇੱਕ US ਦੇ ਤੁਹਾਨੂੰ ਮਿਲਣਗੇ ਜੀ $1.40 ਕੱਲ੍ਹ ਸ਼ਾਇਦ $1.41 ਮਿਲ ਰਹੇ ਸੀ ਸੋ ਥੋੜ੍ਹੀ ਜਿਹੀ ਇੰਪਰੂਵਮੈਂਟ ਹੈ ਅੱਗੇ ਚੱਲ ਕੇ ਹੋਰ ਵੀ ਦੱਸਦੇ ਹਾਂ ਅਤੇ ਨਾਲ $1 ਕੈਨੇਡੀਅਨ ਦੇ ਤੁਹਾਨੂੰ 71 ਜਿਹੜੇ ਨੇ ਉਹ ਅਮਰੀਕਾ ਦੇ ਮਿਲ ਜਾਣਗੇ ਕੱਲ੍ਹ 70 ਤੱਕ ਸੀ ਜੇ ਇੰਡੀਅਨ ਕਰੰਸੀ ਨਾਲ ਚੱਲੀਏ ਤਾਂ USA ਦਾ ਡਾਲਰ ਇੱਕਦਮ ਉਸਨੇ ਛਾਲ ਮਾਰੀ ਹੈ ਅਤੇ ਜੋ ਪਿਛਲੇ ਦਿਨਾਂ ਦੇ ਵਿੱਚ ਗਿਰਾਵਟ ਘੱਟ ਕੇ 95 ਰੁਪਏ ਦੇ ਲਾਗੇ ਆ ਗਿਆ ਸੀ ਇਸ ਵੇਲੇ 96 ਰੁਪਏ 44 ਪੈਸੇ ਜਿਹੜੇ ਨੇ 96 ਰੁਪੀਜ਼ ਐਂਡ 44 ਪੈਸੇ ਇੱਕ ਅਮਰੀਕਨ ਡਾਲਰ ਦੇ ਇੰਡੀਅਨ ਦੇ ਮਿਲ ਸਕਦੇ ਨੇ ਇਸੇ ਤਰ੍ਹਾਂ ਕੈਨੇਡੀਅਨ ਵਿੱਚ ਵੀ ਉਛਾਲ ਆਇਆ ਕੈਨੇਡੀਅਨ ਜੋ ਪਿਛਲੇ ਦਿਨਾਂ ਵਿੱਚ ਕਾਫੀ ਖਿਸਕ ਗਿਆ ਸੀ 70 ਰੁਪਏ ਇੱਕ ਸਮੇਂ ਮਿਲਣ ਲੱਗੇ ਸੀ ਵੈਸੇ ਤਾਂ ਪਰ ਉਸ ਤੋਂ 4 ਰੁਪਏ ਤੋਂ ਵੀ ਹੇਠਾਂ ਥੱਲੇ ਜਾ ਡਿੱਗਿਆ ਸੀ ਕੈਨੇਡੀਅਨ ਡਾਲਰ ਅੱਜ ਅਗਰ ਤੁਸੀਂ ਇੱਕ ਕੈਨੇਡੀਅਨ ਵੇਚਦੇ ਹੋ ਤਾਂ ਤੁਹਾਨੂੰ 68 ਰੁਪਏ 42 ਪੈਸੇ 68 ਰੁਪੀਜ਼ ਐਂਡ 42 ਪੈਸੇ ਜਿਹੜੇ ਨੇ ਜੀ ਮਿਲ ਸਕਦੇ ਨੇ ਸੋ ਇੰਪਰੂਵਮੈਂਟ ਆਈ ਹੈ ਜੀ ਇਸ ਮਾਮਲੇ ਦੇ ਵਿੱਚ ਕੈਨੇਡਾ ਦੀ ਕਰੰਸੀ ਦੇ ਵਿੱਚ ਹੋਰ ਖਬਰਾਂ ਦੇ ਵਿੱਚ ਸਟੇਟ ਆਫ ਫਾਰਮੂਜ਼ ਦੇ ਬਾਰੇ ਡੋਨਲਡ ਟਰੰਪ ਕਹਿੰਦੇ ਨੇ ਕਿ ਅਸੀਂ USA ਵੱਲੋਂ ਬਲੋਕਡ ਹਾਰਮੋਜ਼ ਦਾ ਜਿਹੜਾ ਉਹ ਫੇਰ ਰਿਜ਼ਿਊਮ ਕਰ ਦਿੱਤਾ ਸ਼ੁਰੂ ਕਰ ਦਿੱਤਾ ਕਿ ਬਲੋਕਡ ਰਹੇਗਾ ਪਰ ਅਸੀਂ ਉਹ ਜਿਹੜਾ ਇਰਾਦਾ ਸੀ ਕਿ 20% ਟੈਰਿਫ ਜਿਹੜਾ ਹੈ ਅਸੀਂ ਲਾਉਣਾ ਹੈ ਉਸਨੂੰ ਅਸੀਂ ਹਾਲ ਦੀ ਘੜੀ ਤਿਆਗ ਦਿੱਤਾ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਜੋ ਕਈ ਵਾਰੀ ਲੱਗਦਾ ਹੁੰਦਾ ਕਿ ਸਿਰਫ ਉਹ ਡਰੋਨ ਧਮਕਾਉਣ ਲਈ ਕਰਦੇ ਨੇ ਅਤੇ ਬਾਅਦ ਵਿੱਚ ਉਹਨਾਂ ਤੋਂ ਪਾਸਾ ਵੀ ਵੱਟ ਲੈਂਦੇ ਨੇ ਇੱਥੇ ਵੀ ਕੁਛ ਅਜਿਹਾ ਹੀ ਹੋਇਆ ਜਾਪਦਾ ਸੋ ਪ੍ਰੈਜੀਡੈਂਟ ਟਰੰਪ ਨੇ ਕਿਹਾ ਕਿ ਅਸੀਂ ਰਿਵਰਸ ਕਰ ਦਿੱਤਾ ਕਿ 20% ਫੀਸ ਲਾ ਦੇਣੀ ਆ ਸਟੇਟ ਆਫ ਫਾਰਮੋਜ਼ ਦੇ ਸਾਰੀ ਕਾਰਗੋ ਸ਼ਿਪਿੰਗ ਤੇ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਅਸੀਂ ਇਹਦੀ ਬਜਾਏ ਟੋਲ ਜਿਹੜਾ 20% ਕਰਾਉਣਾ ਸੀ ਇਹਦੇ ਨਾਲੋਂ ਟ੍ਰੇਡ ਐਂਡ ਇਨਵੈਸਟਮੈਂਟ ਡੀਲ ਜਿਹੜੀ ਹੈ ਗਲਫ ਸਟੇਟਸ ਦੇ ਨਾਲ ਉਹਦੇ 'ਤੇ ਜ਼ੋਰ ਦੇਵਾਂਗੇ ਸੋ ਇਰਾਨੀਅਨ ਪੋਰਟਸ ਦੀ ਬਲੋਕੇਡ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਇੱਕ ਵਾਰ ਅਤੇ ਇਹ ਉਸ ਗੱਲ ਤੋਂ ਬਾਅਦ ਹੋਈ ਹੈ ਜਿਸ ਵਿੱਚ USA ਅਤੇ ਇਰਾਨ ਦੇ ਦਰਮਿਆਨ ਫਿਰ ਇੱਕ ਵਾਰ ਆਤਿਸ਼ਬਾਜ਼ੀ ਸਾਂਝੀ ਕੀਤੀ ਗਈ ਹੈ ਜਿਸ ਦੇ ਨਾਲ ਤੇਲ ਦੀਆਂ ਕੀਮਤਾਂ ਅਤੇ ਟੈਂਕਰ ਟ੍ਰੈਫਿਕ ਜਿਹੜੀ ਹੈ ਉਹ ਤੇਲ ਦੀਆਂ ਕੀਮਤਾਂ ਵਧੀਆਂ ਨੇ ਅਤੇ ਟੈਂਕਰ ਟ੍ਰੈਫਿਕ ਜੋ ਹੈ ਜੀ ਸਟੇਟ ਆਫ ਫਾਰਮੂਜ਼ ਦੇ ਵਿੱਚੋਂ ਉਹ ਤਕਰੀਬਨ ਰੁਕ ਗਈ ਹੈ ਸੋ ਇਹ ਵੀ ਇਹ ਗੱਲ ਦੱਸੀ ਗਈ ਕਿ ਲਗਾਤਾਰ ਤੀਸਰੀ ਰਾਤ ਜਿਹੜੀ ਹੈ ਅਮਰੀਕਾ 'ਤੇ ਹਮਲੇ ਅਮਰੀਕਾ ਵੱਲੋਂ ਕੈਨੇਡਾ ਇਰਾਨ 'ਤੇ ਹਮਲੇ ਕੀਤੇ ਗਏ ਨੇ ਅਤੇ ਇਰਾਨ ਦੀ ਸਟੇਟ ਮੀਡੀਆ ਨੇ ਰਿਪੋਰਟ ਕੀਤਾ ਕਿ ਕਈ ਸ਼ਹਿਰਾਂ ਵਿੱਚ ਬਲਾਸਟ ਹੋਏ ਨੇ ਜਿੱਥੇ ਕਿ ਇੱਕ ਬੁਸ਼ਹਿਰ ਨਾਂ ਦਾ ਵੀ ਸ਼ਹਿਰ ਹੈ ਜਿੱਥੇ ਕਿ ਨਿਊਕਲੀਅਰ ਪਾਵਰ ਪਲਾਂਟ ਵੀ ਦੱਸਿਆ ਜਾਂਦਾ ਹੈ ਸੋ ਇਰਾਨ ਵੱਲੋਂ ਕਿਹਾ ਗਿਆ ਕਿ USA ਮਿਲਟਰੀ ਫੈਸਿਲਿਟੀ ਜਿਹੜੀਆਂ ਬਹਿਰੀਨ ਅਤੇ ਜੋਰਡਨ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜੇ ਨਾਲ ਉੱਧਰ ਯੂਨਾਈਟਿਡ ਅਰਬ ਐਮੀਰੇਟਸ ਦੇ 2 ਟੈਂਕਰ ਵੀ ਜਿਹੜੇ ਨੇ ਉਹਨਾਂ ਨੂੰ ਹਿੱਟ ਕੀਤਾ ਗਿਆ ਸੋ ਔਨ ਗੋਇੰਗ ਸਟ੍ਰਾਈਕਸ ਜਿਹੜੀਆਂ ਨੇ ਇਹਦੇ ਨਾਲ ਇੱਕ ਵਾਰ ਹਾਲਾਤ ਫਿਰ ਵਿਗੜੇ ਨੇ ਅਤੇ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਦੇ ਨਾਲ ਨਾਲ ਜੋ ਹੈ ਜੀ ਜੋ ਕਰੰਸੀ ਹੈ ਉਹ ਖਾਸ ਤੌਰ 'ਤੇ ਨੌਰਥ ਅਮਰੀਕਾ ਦੀ ਜਾਂ ਕੈਨੇਡਾ ਦੀ ਇਸ ਵਿੱਚ ਉਛਾਲ ਆਇਆ ਹੈ ਜੀ ਸੋ ਕਾਫੀ ਇੱਕ ਵਾਰ ਹਲਚਲ ਜਿਹੜੀ ਫਿਰ ਵਧੀ ਹੈ ਪਰ ਨੇੜ ਭਵਿੱਖ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਲੱਗਦਾ ਨਹੀਂ ਕਿ ਕੋਈ ਪੱਕਾ ਹੱਲ ਨਿਕਲ ਸਕੇਗਾ ਬਹੁਤ ਕੱਚੀ ਜਿਹੀ ਇਹ ਜੰਗਬੰਦੀ ਹੋਈ ਸੀ ਅਤੇ ਜਿਸ ਨੂੰ ਉਲੰਘਣਾ ਜਸਦੀ ਕਰ ਦਿੱਤੀ ਗਈ ਹੈ ਅਤੇ ਜਿਸ ਤਰ੍ਹਾਂ ਦੀ ਕਾਰਵਾਈ ਅਮਰੀਕਾ ਵੱਲੋਂ ਕੀਤੀ ਜਾਂਦੀ ਹੈ ਉਸ ਨਾਲੋਂ ਵੱਧ ਕੇ ਜਿਹੜੀ ਕਾਰਵਾਈ ਆ ਫਿਰ ਜੋ ਟਿਕਾਣੇ ਨੇ USA ਦੇ ਹੋਰਨਾਂ ਮੁਲਕਾਂ ਦੇ ਵਿੱਚ ਉਹਨਾਂ 'ਤੇ ਹਮਲੇ ਕੀਤੇ ਜਾਂਦੇ ਨੇ ਸੋ ਇਸ ਵੇਲੇ ਸਥਿਤੀ ਜਿਹੜੀ ਹੈ ਮਿਡਲ ਈਸਟ ਦੀ ਇਹ ਹੈ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ ਅਤੇ ਬਾਕੀ ਦੀਆਂ ਖਬਰਾਂ ਸਾਂਝੀਆਂ ਕਰਾਂਗੇ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਠੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ

0: ਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
3: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ 2 ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ
7: 403-436-6000 or 403-406-2004.

0: ਰੇਡੀਓ ਸਰ ਸੰਗਮ ਤੇ ਇੱਕ ਵਾਰ ਫੇਰ ਸਵਾਗਤ ਹੈ ਆਪ ਸਭ ਸੁਣਨ ਵਾਲਿਆਂ ਦਾ। ਬਹੁਤ ਸਾਰੀਆਂ ਖਬਰਾਂ ਨੇ ਸਾਡੇ ਕੋਲ, ਲੇਕਿਨ ਉਸ ਤੋਂ ਪਹਿਲਾਂ ਅਸੀਂ ਇੱਕ ਗੱਲਬਾਤ ਆਪ ਜੀ ਲਈ ਪੇਸ਼ ਕਰਦੇ ਹਾਂ ਜੀਐਫਐਸ ਇਮੀਗ੍ਰੇਸ਼ਨ ਦੇ ਅਮਨਦੀਪ ਸਿੰਘ ਰੜੀਆਂ ਦੇ ਨਾਲ, ਜੋ ਦੱਸ ਰਹੇ ਨੇ ਕਿ ਕੀ ਜਿਹੜੀ ਸਥਿਤੀ ਬਣੀ ਹੈ ਪੋਰਟ ਐਜ ਕਾਲਜ ਨਾਰਥ ਈਸਟ ਕੈਲਗਰੀ ਦੇ ਵਿੱਚ, ਮਾਫ਼ ਕਰਨਾ ਕੈਲਗਰੀ ਦੇ ਵਿੱਚ, ਨਾਰਥ ਈਸਟ ਦੇ ਵਿੱਚ ਨਹੀਂ, ਡਾਊਨ ਟਾਊਨ ਦੇ ਵਿੱਚ ਹੈ। ਪੋਰਟ ਐਜ ਕਾਲਜ ਦੇ ਵਿੱਚ ਸੈਂਕੜੇ ਵਿਦਿਆਰਥੀ ਨੇ, ਇੰਟਰਨੈਸ਼ਨਲ ਸਟੂਡੈਂਟ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬੀ ਨੇ, ਅਤੇ ਉਹਨਾਂ ਨੂੰ ਉਹ ਜਿਹੜਾ ਵਰਕ ਪਰਮਿਟ ਮਿਲਣਾ ਸੀ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਉਹ ਕਿਉਂ ਨਹੀਂ ਮਿਲ ਰਿਹਾ ਅਤੇ ਉਹਨਾਂ ਕੋਲ ਫਿਰ ਕੀ ਸਥਿਤੀ ਬਚਦੀ ਹੈ, ਇਹਦੇ ਬਾਰੇ ਜ਼ਰਾ ਸੁਣਨ ਵਾਲੀ ਗੱਲ ਹੈ ਅਤੇ ਤੁਸੀਂ ਜ਼ਰਾ ਗੌਰ ਨਾਲ ਸੁਣਨਾ, ਤਾਂ ਕਿ ਅਗਰ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਫਸਿਆ ਤਾਂ ਉਹਨਾਂ ਨੂੰ ਮਦਦ ਮਿਲ ਸਕੇ। ਆਓ ਇਹ ਗੱਲਬਾਤ ਸੁਣਦੇ ਹਾਂ ਜੀ।
1: ਸਤਿ ਸ਼੍ਰੀ ਅਕਾਲ ਜੀ। ਇਮੀਗ੍ਰੇਸ਼ਨ ਦੇ ਬਦਲਦੇ ਨਿਤ ਨਵੇਂ ਨਿਯਮ, ਲੱਖਾਂ ਕੱਚੇ ਪ੍ਰਵਾਸੀ ਜੋ ਕੈਨੇਡਾ ਵਿੱਚ ਬੈਠੇ ਹੋਏ ਨੇ, ਚਾਹੇ ਉਹ ਸਟੂਡੈਂਟ ਹੋਣ ਚਾਹੇ ਵਰਕ ਪਰਮਿਟ ਵਾਲੇ ਹੋਣ, ਇਹਨਾਂ ਬਦਲਦੀਆਂ ਨੀਤੀਆਂ ਨੇ ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਪਰ ਬਦਲਦੀਆਂ ਨੀਤੀਆਂ ਦੀ ਆੜ ਦੇ ਹੇਠ ਕੁਛ ਇਹੋ ਜਿਹਾ ਕੰਮ ਵੀ ਹੋ ਰਹੇ ਨੇ ਜੋ ਬਦਲੀਆਂ ਹੋਈਆਂ ਨੀਤੀਆਂ ਦੇ ਮੁਤਾਬਕ ਵੀ ਗਲਤ ਜਾਪਦੇ ਨੇ, ਤੇ ਸਾਨੂੰ ਲੋੜ ਹੈ ਇਸ ਵੇਲੇ ਸਿਆਣੇ ਸੱਜੇ ਸਲਾਹਕਾਰ ਦੀ, ਜੋ ਸਾਨੂੰ ਸਹੀ ਰਸਤਾ ਦਿਖਾ ਸਕੇ ਘੱਟੋ ਘੱਟ ਮੌਜੂਦਾ ਹਾਲਾਤਾਂ ਦੇ ਹਿਸਾਬ ਨਾਲ। ਕੈਲਗਰੀ ਸ਼ਹਿਰ ਦੇ ਵਿੱਚ ਇੱਕ ਕਾਲਜ ਦੇ ਸਟੂਡੈਂਟਸ ਨੂੰ ਉਸ ਵੇਲੇ ਫਿਕਰ ਪੈ ਗਿਆ ਜਦੋਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀਆਂ ਧੜਾ ਧੜ ਰਿਫਿਊਜ਼ਲਾਂ ਆਉਣ ਲੱਗੀਆਂ। ਇਹ ਕਾਲਜ ਕੋਈ ਗੈਰ ਕਾਨੂੰਨੀ ਨਹੀਂ ਸੀ, ਇਸ ਵਿੱਚ ਹਜ਼ਾਰਾਂ ਸਟੂਡੈਂਟ ਆਏ ਪਿਛਲੇ ਸਾਲਾਂ ਵਿੱਚ, ਹਜ਼ਾਰਾਂ ਡਾਲਰਾਂ ਦੀਆਂ ਫੀਸਾਂ ਦੇ ਕੇ ਇੱਥੇ ਦਾਖਲੇ ਲਏ, ਉਹ ਬੜੇ ਨਿਯਮ ਦੇ ਨਾਲ ਕਾਲਜ ਦੇ ਵਿੱਚ ਪੜ੍ਹਦੇ ਵੀ ਰਹੇ, ਆਪਣਾ ਕੰਮ ਵੀ ਕਰਦੇ ਰਹੇ ਸਰਕਾਰੀ ਨਿਯਮਾਂ ਦੇ ਮੁਤਾਬਕ, ਪਰ ਅਚਾਨਕ ਉਹਨਾਂ ਨੂੰ ਇਹ ਰਿਫਿਊਜ਼ਲਾਂ ਕਿਉਂ ਆ ਗਈਆਂ, ਇਸ ਸੰਬੰਧੀ ਗੱਲਬਾਤ ਕਰਾਂਗੇ ਜੀਐਫਐਸ ਇਮੀਗ੍ਰੇਸ਼ਨ ਦੇ ਕੰਸਲਟੈਂਟ ਅਮਨਦੀਪ ਸਿੰਘ ਰਣੀਆ ਹੋਣਾ ਨਾਲ। ਰਣੀਆ ਸਾਹਿਬ, ਦਈਏ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਇਹ ਜਿਹੜਾ ਕਾਲਜ ਹੈ ਜੀ ਕੈਲਗਰੀ ਦੇ ਵਿੱਚ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕੀ ਕਹਾਣੀ ਕੀ ਬਣੀ ਹੈ ਜੀ।
2: ਇਹ ਕਾਲਜ ਦਾ ਐਵੇਂ ਸੀਗਾ ਜੀ ਵੀ ਇਹਨਾਂ ਦੇ ਨਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸੀਗੀ, ਸੋ ਜਿਵੇਂ ਓਪਰੇਟਿੰਗ ਸੀਗੀ IOT ਸੀਗਾ ਕਾਲਜ ਔਰ ਕੈਲਗਰੀ, ਅਤੇ ਇਹਨਾਂ ਦਾ ਟਾਈਅਪ ਸੀਗਾ ਪੋਰਟੇਜ ਕਾਲਜ ਨਾਲ, ਅਤੇ ਹੁਣ ਜਿਹੜੀਆਂ ਟਰਾਂਸਕ੍ਰਿਪਟਸ ਇਸ਼ੂ ਹੁੰਦੀਆਂ ਸੀਗੀਆਂ ਉਹ ਸਾਰੀਆਂ ਪੋਰਟੇਜ ਕਾਲਜ ਤੋਂ ਹੁੰਦੀਆਂ ਸੀਗੀਆਂ, ਅਤੇ ਹੁਣ ਜਦੋਂ ਇਹ ਚੇਂਜਸ ਆਏ ਨੇ ਉਸ ਟਾਈਮ 'ਤੇ ਤਾਂ ਰੂਲਸ ਹੋਰ ਸੀਗੇ, ਅਤੇ ਹੁਣ ਵਿਦ ਟਾਈਮ ਸਾਰਾ ਕੁਛ ਹੀ ਚੇਂਜ ਹੋ ਗਿਆ।
1: ਅੱਛਾ, ਜਿਹੜਾ ਇਹ ਕਾਲਜ ਇਹ ਠੀਕ ਸੀਗਾ ਜੀ, ਇਹਦੇ ਵਿੱਚ ਸਹੀ ਸਟੂਡੈਂਟਸ ਆਏ ਸੀਗੇ, ਕੋਈ ਇਹੋ ਜਿਹੀ ਗਲਤ ਤਾਂ ਨਹੀਂ ਸੀਗੀ, ਵੀ ਜਿਵੇਂ ਕਿਹਾ ਜਾਂਦਾ ਸੀ ਕਿ ਉਹ ਆਫਰ ਲੈਟਰਾਂ ਵੀ ਗਲਤ ਸੀ, ਦੇ ਸੈਂਡ ਦੈਟ, ਇਹ ਕਾਲਜ ਪੈਸੇ ਓਕੇ ਸੀਗਾ?
2: ਹਾਂਜੀ ਹਾਂ, ਉਵੇਂ ਦੀ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ, ਮੇਨ ਤਾਂ ਇਹ ਸੀਗਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਇਹਨਾਂ ਦੀ ਸਿਰਫ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੀ ਸੀ, ਹੋਰ ਨਹੀਂ ਕੋਈ ਇਸ਼ੂ ਹੈਗਾ ਸੀ।
1: ਹੁਣ ਇਸ਼ੂ ਕੀ ਆਇਆ ਜੀ ਐਕਚੁਲੀ, ਹੁਣ ਜਿਹੜੇ ਇਕਦਮ ਰਿਫਿਊਜ਼ਲ ਆ ਗਈ, ਕੀ ਚੱਕਰ ਕੀ ਬਣਿਆ?
2: ਦੇਖੋ ਜੀ, ਹੁਣ ਇਸ਼ੂ ਇਹ ਹੋਇਆ ਵੀ ਜਦੋਂ ਇਹ ਬੱਚਿਆਂ ਨੇ ਇਨਰੋਲਮੈਂਟ ਲਈ ਸੀ ਜਾਂ ਜਦੋਂ ਇਹਨਾਂ ਨੂੰ ਸਟੱਡੀ ਪਰਮਿਟ ਇਸ਼ੂ ਹੋਏ ਸੀਗੇ, ਉਸ ਟਾਈਮ ਦੇ ਉੱਤੇ ਇਹ ਕਾਲਜ ਦੀ ਐਲੀਜੀਬਿਲਟੀ ਸੀ ਵੀ ਇਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ, ਬਟ ਹੁਣ ਰੀਸੈਂਟਲੀ ਜਿਵੇਂ ਲਾਅ ਚੇਂਜ ਹੋਇਆ ਤਾਂ ਇਹਨਾਂ ਨੇ 2026 ਦੇ ਵਿੱਚ ਇਹ ਕਰਤਾ ਸੀਗਾ ਵੀ ਜਿਹੜੇ ਨੋਨ ਕਰੈਡਿਟਡ ਨੇ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਦੇਵਾਂਗੇ, ਬਟ ਇਹਨਾਂ ਨੇ ਉਹ ਵੀ ਐਪਲੀਕੇਸ਼ਨ ਰਿਫਿਊਜ਼ ਕਰਤੀਆਂ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਸੀ।
1: ਅੱਛਾ, ਪੁਰਾਣੇ ਨਿਯਮਾਂ ਦੇ ਮੁਤਾਬਕ ਸੀਗਾ?
2: ਹਾਂਜੀ, ਸਾਰਾ ਕੁਛ ਪੁਰਾਣੇ
1: ਨਿਯਮਾਂ ਦੇ
2: ਮੁਤਾਬਕ ਨੇ, ਬਟ ਇਹ ਵੀ ਹੁਣ ਦੇਖੋ ਡਿਸੀਜ਼ਨ ਲਿਆ ਇਮੀਗ੍ਰੇਸ਼ਨ ਨੇ, ਬਟ ਇਹ ਕਿਤੇ ਨਾ ਕਿਤੇ ਹੁਣ ਇਹਨੂੰ ਰੀਕੰਸਿਡਰੇਸ਼ਨ ਲਈ ਵੀ ਭੇਜਿਆ ਜਾ ਸਕਦਾ ਜਾਂ ਫਿਊਚਰ ਵੀ ਹੋ ਸਕਦਾ।
1: ਕੀ ਰੀਜ਼ਨ ਕੀ ਦਿੱਤਾ ਗਿਆ ਜੀ ਰਿਫਿਊਜ਼ਲਾਂ ਤੇ?
2: ਰਿਫਿਊਜ਼ਲ ਤੇ ਉਹਨਾਂ ਨੇ ਮੇਨ ਇਹੀ ਮੈਂਸ਼ਨ ਕੀਤਾ ਵਾ ਵੀ ਜਿਵੇਂ ਕਈ ਰਿਫਿਊਜ਼ਲ ਲੈਟਰਸ ਤੇ ਵੀ ਤੁਸੀਂ ਵੀ ਤੁਹਾਡਾ ਵੀ ਕੋਰਸ ਵੀ ਐਲੀਜੀਬਲ ਨਹੀਂ ਹੈਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ।
1: ਅੱਛਾ ਜੀ, ਮਤਲਬ ਜਿਹੜੇ ਨਵੇਂ ਨਿਯਮਾਂ ਦੇ ਮੁਤਾਬਕ ਉਹਨੂੰ ਰਿਫਿਊਜ਼ ਕਰ ਦਿੱਤਾ, ਜਦਕਿ ਉਹ ਸਟੂਡੈਂਟ ਜਿਹੜੇ ਨੇ ਪਹਿਲਾਂ ਦੇ ਆਏ ਹੋਏ ਨੇ।
2: ਹਾਂਜੀ, ਪਹਿਲਾਂ ਦੇ ਉਹ ਐਨਰੋਲਡ ਨੇ, ਬਕਾਇਦਾ ਸਟੱਡੀ ਕਰ ਰਹੇ ਨੇ।
1: ਕਿੰਨੇ ਕੁ ਸਟੂਡੈਂਟ ਹੋਣਗੇ ਜੀ ਜਿਹਨਾਂ ਨੂੰ ਇਸ ਤਰ੍ਹਾਂ ਰਿਫਿਊਜ਼ ਲਾਉਣ
2: ਜੀ? ਹੁਣ ਨੰਬਰਸ ਤਾਂ
1: ਐਗਜੈਕਟਲੀ ਨਾ ਜਾਂ ਅਪਰੋਕਸੀਮੇਟਲੀ?
2: ਅਪਰੋਕਸੀਮੇਟਲੀ ਨੰਬਰਸ ਤਾਂ ਬਹੁਤ ਨੇ, ਬਟ ਜੇ ਹੁਣ ਆਪਾਂ ਕਹੀਏ ਤਾਂ ਅਰਾਊਂਡ ਟਿਲ ਡੇਟ ਵੀ 250-300 ਸਟੂਡੈਂਟ ਨੂੰ ਰਿਫਿਊਜ਼ਲ ਆ ਗਈ ਹੈ।
1: ਅੱਛਾ, ਇਹ ਓਵਰਆਲ ਸਾਰਿਆਂ ਨੂੰ ਇੱਕ ਵੱਡੇ ਵੀ ਰਿਫਿਊਜ਼ਲਾਂ ਆ ਗਏ ਕਿ ਕਈਆਂ ਦੇ ਪਾਸ ਵੀ ਹੋਏ ਕੇਸ?
2: ਨਹੀਂ ਜੀ, ਆਪਾਂ ਜੇ ਕਹੀਏ ਤਾਂ ਜੁਲਾਈ 7th ਤੱਕ ਦਿਸ ਈਅਰ 2026 ਬਥੇਰਿਆਂ ਦੇ ਵਰਕ ਪਰਮਿਟ ਅਪਰੂਵ ਹੋਏ ਨੇ,

0: ਤਾਂ ਆਪਾਂ ਕਹਿ ਦਈਏ ਵੀ ਜਿਵੇਂ ਮੋਸਟਲੀ ਕਈ ਬੱਚੇ ਨੇ ਜਿਨ੍ਹਾਂ ਦੀਆਂ ਫਾਈਲਾਂ ਡੇਢ ਡੇਢ ਸਾਲ ਤੋਂ ਪ੍ਰੋਸੈਸਿੰਗ ਦੇ ਵਿੱਚ ਸੀਗੀਆਂ, ਉਹ ਤਾਂ ਦੁਬਾਰਾ ਰੀਅਪਲਾਈ ਵੀ ਨਹੀਂ ਕਰ ਸਕਦੇ ਪੋਸਟ ਗ੍ਰੈਜੂਏਟ ਵਰਕ
1: ਕਰਦੇ,
0: ਕਿਉਂਕਿ ਉਹ ਆਪਾਂ 180 ਡੇਜ਼ ਦੇ ਵਿੱਚ ਅਪਲਾਈ ਕਰਨਾ ਹੁੰਦਾ. ਸੋ ਹੁਣ ਜਿਨ੍ਹਾਂ ਦਾ ਟਾਈਮ ਜ਼ਿਆਦਾ ਹੋ ਗਿਆ ਉਹਨਾਂ ਨੂੰ ਤਾਂ ਇਹੀ ਆ ਵੀ 90 ਡੇਜ਼ ਮਿਲੇ ਨੇ ਸਟੇਟਸ ਰੀਸਟੋਰ ਕਰਨ ਨੂੰ, ਹੁਣ ਉਹਨਾਂ ਨੂੰ 90 ਡੇਜ਼ ਦੇ ਵਿੱਚ ਕੋਈ ਨਾ ਕੋਈ ਐਕਸ਼ਨ ਲੈਣਾ ਹੀ ਪੈਣਾ.
1: ਸੋ 90 ਡੇਜ਼ ਦੇ ਵਿੱਚ ਉਹਨਾਂ ਨੂੰ ਕੋਈ ਐਕਸ਼ਨ ਲੈਣਾ ਪੈਣਾ, 3 ਮਹੀਨੇ ਦਾ ਸਮਾਂ ਆ, ਉਹਨਾਂ ਕੋਲ ਕੀ ਆਪਸ਼ਨਾਂ ਪਈ ਲੀਆਂ ਨੇ?
0: ਹੁਣ ਆਪਸ਼ਨ 3 ਮਹੀਨੇ ਤਾਂ ਹੈਗੇ ਆ ਜਿਹਨੇ ਆਪਣਾ ਸਟੇਟਸ ਮੇਨਟੇਨ ਕਰਨਾ ਉਹਦੇ ਲਈ. ਮੰਨ ਲਓ ਜੇ ਹੁਣ ਕਿਸੇ ਨੇ ਫੈਡਰਲ ਕੋਰਟ 'ਚ ਜੁਡੀਸ਼ਲ ਰਿਵਿਊ ਅਪਲਾਈ ਕਰਨਾ, ਉਹਦੇ ਕੋਲ ਤਾਂ ਸਿਰਫ 15 ਦਿਨ ਹੀ ਨੇ, ਉਹਨਾਂ 'ਤੇ ਹੋਰ ਵੀ ਟਾਈਮ ਸ਼ਾਰਟੇਜ ਆ ਜਾਂਦੀ ਹੈ. ਅਤੇ ਜੇ ਹੁਣ ਆਪਾਂ ਕਹੀਏ ਵੀ ਸਟੇਟਸ ਮੇਨਟੇਨ ਕਰਨ ਦੀਆਂ ਆਪਸ਼ਨਸ, ਫਿਰ ਇਹ ਆ ਵੀ ਜਾਂ ਤਾਂ ਉਹ ਕੋਈ ਸਟੱਡੀ ਪਰਮਿਟ ਅਪਲਾਈ ਕਰ ਸਕਦੇ ਨੇ, ਠੀਕ ਹੈ ਜੀ, ਜਾਂ ਉਹਨਾਂ ਨੂੰ ਵਿਜ਼ਟਰ ਰੈਕਡ ਲਾਉਣਾ ਪੈਣਾ, ਜਾਂ ਕੋਈ ਉਹਨਾਂ ਨੂੰ ਇੰਪਲੋਇਰ ਵੀ ਕੋਈ ਜਿਹੜਾ ਜਿਹਨਾਂ ਕੋਲ ਵਰਕਿੰਗ ਨੇ ਉਹਨਾਂ ਨੂੰ LMI ਦੇ ਦੇਵੇ ਤਾਂ ਕਿ ਉਹ ਵਰਕ ਪਰਮਿਟ ਲੈ ਸਕਣ.
1: ਸੋ ਇਹਨਾਂ ਵਿੱਚੋਂ ਜੇ ਅਸੀਂ ਕਹੀਏ ਤਾਂ ਸਭ ਤੋਂ ਸਹੀ ਰਸਤਾ ਤੁਸੀਂ ਜਿਹੜਾ ਸੁਜੈਸਟ ਕਰੋਗੇ, ਇਹ ਸਾਰਿਆਂ ਲਈ ਜਾਂ ਇਕੱਲੇ ਹਰ ਇੱਕ ਦੇ ਕੇਸ ਦਾ ਵੱਖਰਾ ਹਿਸਾਬ ਆ?
0: ਦੇਖੋ ਜੀ, ਜਿਹੜਾ ਤਾਂ ਦੇਖੋ ਫਾਈਲ ਤਾਂ ਹਰੇਕ ਐਪਲੀਕੈਂਟ ਦੀ ਵੱਖਰੀ ਹੁੰਦੀ ਹੈ, ਬਟ ਜੇ ਆਪਾਂ ਕਹੀਏ ਤਾਂ ਮੇਨਲੀ ਰੀਕੰਸਿਡਰੇਸ਼ਨ ਤਾਂ ਹਰੇਕ ਜਾਣਾ ਪਾਓ, ਠੀਕ ਆ, ਅਤੇ ਉਹਦੇ 'ਚ ਪ੍ਰੋਪਰਲੀ ਐਕਸਪਲੇਨ ਕਰੋ ਵੀ ਵਿਦ ਟਾਈਮ ਕੀ ਕੀ ਰੂਲਸ ਸੀਗੇ ਅਤੇ ਕੀ ਕੀ ਉਹਨਾਂ ਦੇ ਚੇਂਜਿਸ ਆਏ ਨੇ, ਠੀਕ ਹੈ, ਅਤੇ ਨਾਲ ਇਹ ਵੀ ਦੱਸੋ ਵੀ ਉਹਦਾ ਵੀ ਇਫੈਕਟ ਸਾਡੇ 'ਤੇ ਜਿਹੜਾ ਪਿਆ ਵੀ ਉਹ ਵੀ ਪੁਰਾਣੇ ਰੂਲਸ ਦੇ ਅਕੋਰਡਿੰਗ ਤਾਂ ਸਹੀ ਸੀਗਾ, ਅਤੇ ਨਵਾਂ ਜਿਹੜਾ ਅਮੈਂਡਮੈਂਟ ਆਇਆ ਜਿਹੜੇ ਨਵੇਂ ਚੇਂਜਿਸ ਆਏ ਨੇ ਉਹਦੇ ਅਕੋਰਡਿੰਗ ਇਹ ਡਿਸੀਜ਼ਨ ਗਲਤ ਆ.
1: ਸੋ ਇਹ ਕਿੰਨੇ ਚਿਰ ਦਾ ਵਰਕ ਪਰਮਿਟ ਵੈਸੇ ਮਿਲਦਾ ਹੁੰਦਾ ਇਨ ਜਨਰਲ ਜਿਹੜਾ ਪਾਸ ਹੋਵੇ? 2 ਸਾਲ ਦਾ ਜੀ?
0: ਜਿਹੜਾ ਬੱਚਾ ਜੀ 1 ਸਾਲ ਦੀ ਪੜ੍ਹਾਈ ਕਰਦਾ ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ, ਤੇ ਜਿਹੜਾ 2 ਦੀ ਕਰਦਾ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ.
1: ਜ਼ਿਆਦਾ 2 ਵਾਲੇ ਹੋਣਗੇ ਜੇ ਇੱਥੇ ਮਿਲਣਾ ਤਾਂ?
0: ਹਾਂਜੀ, ਮੋਸਟਲੀ 2 ਵਾਲੇ ਨੇ, ਬਚ ਕਈ ਸਟੂਡੈਂਟ ਹੈਗੇ ਨੇ ਜਿਨ੍ਹਾਂ ਨੇ 1-1 ਸਾਲ ਦੀ ਪੜ੍ਹਾਈ ਕੀਤੀ ਹੈ.
1: ਸੋ ਅਸੀਂ ਹੁਣ ਗੱਲ ਕਰੀਏ ਜੀ ਕਿ ਜੁਡੀਸ਼ੀਅਲ ਰਿਵਿਊ ਦੀ, ਤੇ ਜਿਹੜਾ ਤੁਸੀਂ ਕਹਿੰਦੇ ਵੀ ਰੀਸੈਸ ਕਰਨਾ ਫਾਈਲ ਨੂੰ ਜਾਂ ਰੀਕਨਸਿਡਰ ਕਰਨਾ, ਇਹਨਾਂ ਦੋਨਾਂ ਦਾ ਫਰਕ ਮਾੜਾ ਜਿਹਾ ਸਮਝਾਓ.
0: ਫਰਕ ਇਹਦੇ 'ਚ ਇਹ ਹੈਗਾ ਜੀ ਵੀ ਜਿਵੇਂ ਆਪਾਂ ਕਹੀਏ ਵੀ ਪਹਿਲਾਂ ਤਾਂ ਰੀਕੰਸਿਡਰੇਸ਼ਨ ਵੀ ਸੇਮ ਐਪਲੀਕੇਸ਼ਨ ਨੂੰ ਆਪਾਂ ਭੇਜ ਸਕਦੇ ਹਾਂ ਵੀ ਇਹਨੂੰ ਵੀ ਤੁਸੀਂ ਗਲਤ ਡਿਸੀਜ਼ਨ ਲਿਆ ਵੀ ਆਫਿਸਰ ਇਹਨੂੰ ਦੁਬਾਰਾ ਰੀਕੰਸਿਡਰ ਕਰੇ ਵੀ ਤਾਂ ਕਿ ਵੀ ਉਹ ਵੀ ਸਹੀ ਗਰਾਊਂਡਸ ਦੇ ਉੱਤੇ ਇਹਨੂੰ ਵੀ ਦੁਬਾਰਾ ਆਪਾਂ ਕਹੀਏ ਵੀ ਅਪਰੂਵਲ ਦੇਵੇ, ਠੀਕ ਹੈ. ਇੱਕ ਤਾਂ ਉਹ ਹੈਗਾ. ਹੁਣ ਜੁਡੀਸ਼ੀਅਲ ਰਿਵਿਊ ਦੇ ਵਿੱਚ ਇਹ ਹੁੰਦਾ ਜੀ ਵੀ ਉਹ ਆਪਾਂ ਨੂੰ ਐਪਲੀਕੇਸ਼ਨ ਫੈਡਰਲ ਕੋਰਟ 'ਚ ਲਾਉਣੀ ਪੈਂਦੀ ਹੈ, ਠੀਕ ਹੈ, ਉਹਦੇ ਵਿੱਚ ਇਹ ਹੁੰਦਾ ਵੀ ਟਾਈਮ ਲਾਈਨ ਦਾ ਵੀ ਹੈਗਾ ਅਤੇ ਉਹਦੇ 'ਚ ਨਵੀਂ ਐਪਲੀਕੇਸ਼ਨ ਸਬਮਿਟ ਹੋਊਗੀ, ਠੀਕ ਹੈ, ਜਿਹੜੀ ਫੈਡਰਲ ਕੋਰਟ ਜਾਊਗੀ
1: ਫਿਰ. ਹਾਂਜੀ
0: ਹਾਂਜੀ. ਅਤੇ ਉਸ ਤੋਂ ਬਾਅਦ 'ਚ ਫਿਰ ਹੁਣ ਫੈਡਰਲ ਕੋਰਟ ਵਾਲੇ ਡਿਸਾਈਡ ਕਰਨਗੇ ਵੀ ਆਫਿਸਰ ਨੇ ਸਹੀ ਕੀਤਾ ਜਾਂ ਗਲਤ ਕੀਤਾ ਜੀ.
1: ਫੈਡਰਲ ਕੋਰਟ ਲਈ ਅਗਰ ਕੋਈ ਜਾਂਦਾ ਜੁਡੀਸ਼ੀਅਲ ਰਿਵਿਊ ਲਈ ਕੋਈ ਅੱਗੇ ਵੱਧਦਾ ਫੈਸਲਾ ਕਰ ਲੈਂਦਾ ਕਿ ਮੈਂ ਤਾਂ ਇਹੋ ਹੀ ਕਰ ਰਿਹਾ, ਤੇ ਉਹ ਕਿੰਨਾ ਟਾਈਮ ਫਰੇਮ ਜਿਹੜਾ ਹੈ ਜੀ ਉਹਨੂੰ ਕਿੰਨਾ ਟਾਈਮ ਮਿਲ ਜਾਂਦਾ ਹੋਰ ਉਹਨੂੰ ਵਿੱਚ ਜਿਹਦੇ 'ਚੋਂ ਸੇਫ ਆ ਉਹ?
0: ਦੇਖੋ ਜੀ, ਸੇਫ ਤਾਂ ਐਵੇਂ ਆ ਵੀ ਹੁਣ ਜੇ ਆਪਾਂ ਕਹੀਏ ਤਾਂ ਅੱਜ ਦੇ ਟਾਈਮ ਤੇ ਬੈਕਲੌਗ ਬਹੁਤ ਵਧਿਆ ਹੋਇਆ ਫੈਡਰਲ ਕੋਰਟ ਦਾ. ਸੋ ਆਪਾਂ ਇਹ ਕਹਿ ਦਿੰਦੇ ਹਾਂ ਵੀ 6-8 ਮਹੀਨੇ ਤਾਂ ਕਿਤੇ ਨਹੀਂ ਗਏ ਹਨ, ਬਟ ਇਹ ਆ ਵੀ ਜਿਵੇਂ ਮੈਂ ਕਹਿੰਦਾ ਵੀ ਸਟੇਟਸ ਜ਼ਰੂਰ ਮੇਨਟੇਨ ਕਰਕੇ ਰੱਖੋ ਫੋਰ ਦਾ ਟਾਈਮ ਬੀਂਗ, ਠੀਕ ਹੈ, ਵੀ ਕਿਉਂਕਿ ਜਿਹੜਾ ਇਹ ਹੁਣ ਆਪਾਂ ਨੂੰ ਰੈਸਟੋਰੇਸ਼ਨ ਦਾ ਟਾਈਮ ਮਿਲਿਆ ਵੀ ਜੇ ਆਪਾਂ ਨਹੀਂ ਯੂਜ਼ ਕਰਦੇ ਫਿਰ ਆਪਣਾ ਤੇ ਇਨ ਕੇਸ ਆਪਣਾ ਫੈਡਰਲ ਕੋਰਟ ਨਹੀਂ ਕੁਛ ਬਣਦਾ ਫਿਰ ਆਪਣੇ ਕੋਲ ਆਪਸ਼ਨ ਵੀ ਨਹੀਂ ਰਹਿਣੀ ਨਾ ਦੁਬਾਰਾ ਸਟੇਟਸ ਰੀਸਟੋਰ ਕਰਨ ਦਾ.
1: ਸੋ ਤੁਸੀਂ ਇਹ ਤੁਸੀਂ ਇਸ ਵੇਲੇ ਜੇ ਅਸੀਂ ਕਹੀਏ ਵੀ 2 ਤਰੀਕੇ ਨਾਲ ਜਿੰਨੀ ਮੈਂ ਗੱਲ ਤੁਹਾਡੀ ਮੈਂ ਸਮਝ ਸਕਿਆ ਕਿ ਰੀਕੰਸਿਡਰ ਲਈ ਜਿਹੜੀ IRCC ਨੂੰ ਦੁਬਾਰਾ ਅਪਲਾਈ ਕੀਤਾ ਜਾਵੇ ਤੇ ਨਾਲ ਹੀ ਜੁਡੀਸ਼ੀਅਲ ਰਿਵਿਊ ਵੀ ਕੀਤਾ ਜਾਵੇ, ਇਹ
0: ਤਾਂ? ਹਾਂਜੀ ਹਾਂਜੀ ਬਿਲਕੁਲ ਜੀ,
1: ਉਹ ਇਹ ਸਹੀ ਤਰੀਕਾ ਹੈ ਉਹ.
0: ਹਾਂਜੀ.
1: ਸੋ ਕਿਉਂਕਿ ਜਿਹੜਾ IRCC ਨੂੰ ਅਸੀਂ ਕਰਨਾ ਹੋਇਆ ਇਸ ਕਰਕੇ ਵੀ ਤਾਂ ਕਿ ਸਾਡਾ ਸਟੇਟਸ ਮੇਨਟੇਨ ਰਹੇ ਉਨੇ ਸਮੇਂ ਦੇ ਦਰਮਿਆਨ.
0: ਹਾਂਜੀ, ਤਾਂ ਕਿ ਹੁਣ ਆਪਾਂ ਇਹ ਤਾਂ ਗੱਲ ਨੂੰ ਹੋਵੇ ਨਾ ਵੀ ਜੋ ਆਪਾਂ ਕਹੀਏ ਵੀ ਇਨ ਕੇਸ ਵੀ ਆਪਣੇ ਵੀ ਨਹੀਂ ਉਧਰੋਂ ਫੈਡਰਲ ਕੋਰਟ 'ਚ ਬਣਿਆ ਜਾਂ ਫਿਰ ਆਪਣਾ ਵੀ ਰੀਕੰਸਿਡਰੇਸ਼ਨ ਵੀ ਰਿਜੈਕਟ ਹੋਊਗੀ ਤਾਂ ਕਿ ਆਪਣਾ ਸਟੇਟਸ ਮੇਨਟੇਨ ਹੋਊ ਤਾਂ ਕਿ ਇਹ ਆ ਵੀ ਹੁਣ ਵੀ ਆਪਾਂ ਨੂੰ ਵਾਪਸ ਨਾ ਜਾਣਾ ਪਵੇ ਨਾ.
1: ਸੋ ਜਿਹੜੇ ਬੱਚੇ ਦਾ ਰਿਫਿਊਜ਼ ਹੋ ਚੁੱਕਾ ਹੈ ਜੀ ਹੁਣ ਇਸ ਵੇਲੇ ਜਦੋਂ ਰਿਫਿਊਜ਼ ਆ ਚੁੱਕੀ ਆ ਉਹਨੂੰ 90 ਦਿਨ ਤੱਕ ਉਹ ਸਟੇਟਸ ਉਹਦਾ ਹੈਗਾ ਆ?
0: ਨਹੀਂ, ਸਟੇਟਸ ਤਾਂ ਨਹੀਂ ਹੈਗਾ ਜੀ, ਬਟ ਉਹਨੂੰ ਸਟੇਟਸ ਰੀਸਟੋਰ ਕਰਨ ਦਾ ਟਾਈਮ ਹੈਗਾ ਉਹਦੇ ਕੋਲ.
1: ਅੱਛਾ, ਰੀਸਟੋਰ ਕਰਨ ਦਾ ਟਾਈਮ, ਮਤਲਬ ਇਹ ਲੀਗਲੀ ਕੈਨੇਡਾ ਵਿੱਚ ਲੀਗਲੀ ਹੈ ਹਾਲ ਦੀ ਘੜੀ ਵੈਸੇ ਉਹ,
0: ਬਟ ਉਹਨੂੰ ਐਪਲੀਕੇਸ਼ਨ ਲਾਉਣੀ ਪੈਂਦੀ ਹੈ ਜੀ ਉਹਨੇ
1: 90 ਦਿਨਾਂ ਦੇ ਅੰਦਰ.
0: ਹਾਂਜੀ.
1: ਸੋ ਇਹ ਕਾਫੀ ਸਾਰਾ ਹੈ ਜੀ ਰੌਲਾ ਰੱਪਾ, ਤੇ ਇਹਦੇ ਲਈ ਜਿਹੜੇ ਪ੍ਰੋਸੈਸ ਨੇ ਜੀ ਤੁਸੀਂ ਆਪਣੀ ਫਰਮ ਵੱਲੋਂ ਤੁਸੀਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਦਿੰਦੇ ਹੋ ਤੇ ਕੀ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਹੋ ਕਿ ਤੁਸੀਂ ਕੀ ਸਟੈਪ ਲੈਂਦੇ, ਤੁਸੀਂ ਕੀ ਕੰਸਲਟ ਕਰੋਗੇ ਉਹਨਾਂ ਕਿਸ ਤਰ੍ਹਾਂ ਦਾ?
0: ਹਾਂਜੀ, ਕਿਸੇ ਦੇ ਵੀ ਕੋਈ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੈਗਾ ਤਾਂ ਉਹ ਸਾਨੂੰ ਜ਼ਰੂਰ ਕੰਸਲਟ ਕਰ ਸਕਦੇ ਨੇ, ਭਾਵੇਂ ਉਹਨਾਂ ਨੇ ਰੀਕੰਸਿਡਰੇਸ਼ਨ ਕਰਾਉਣੀ ਆ ਤੇ ਅਸੀਂ ਜਿਵੇਂ ਵੀ ਉਹਨਾਂ

0: ਹੈਲਪ ਕਰ ਸਕਦੇ ਹਾਂ ਜੁਡੀਸ਼ਰ ਵੀ ਫਾਈਲਿੰਗ ਦੇ ਵਿੱਚ ਵੀ ਤੇ ਜੇ ਹੁਣ ਜੇ ਕਿਸੇ ਨੇ ਸਟੇਟਸ ਮੇਨਟੇਨ ਕਰਨਾ ਉਹ ਚ ਵੀ ਅਸੀਂ ਹੈਲਪ ਕਰ ਰਹੇ ਹਾਂ ਜੀ
1: ਬਹੁਤ ਸ਼ੁਕਰੀਆ ਜੀ ਰਣੀਤ ਸਾਹਿਬ ਤੁਸੀਂ ਆਏ ਹੋ ਸਾਨੂੰ ਮੁੱਢਮੁੱਲੀ ਜਾਣਕਾਰੀ ਦਿੱਤੀ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਜੀ ਔਰ ਮੈਂ ਸਮਝਦਾ ਕਿ ਸਾਨੂੰ ਇਸ ਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਇਕੱਠੇ ਹੋ ਕੇ ਨਜਿੱਠਣਾ ਚਾਹੀਦਾ ਤੁਸੀਂ ਵੀ ਇਹ ਬੜਮੁੱਲੀ ਜਾਣਕਾਰੀ ਸਾਂਝੀ ਕੀਤੀ ਬਹੁਤ ਸ਼ੁਕਰੀਆ ਤੁਹਾਡਾ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
4: ਰੇਡੀਓ ਸੁਰ ਸੰਗਮ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ ਜਿਨ੍ਹਾਂ ਦਾ ਫੋਨ ਨੰਬਰ 587-832-1200 YYC ਹੋਮ ਕੇਅਰ ਵੀਰਪਾਲ ਕੌਰ ਉਹਨਾਂ ਦੀ ਕੰਪਨੀ ਜੋ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਫੋਨ 825-760-0983 ਇਸ ਤੋਂ ਇਲਾਵਾ ਜੀ ਓਏਸਿਸ ਸਮਾਈਲ ਮੈਡੀਕਲ ਸਨਰਿਜ ਦੇ ਵਿੱਚ ਮਾਹਿਰ ਡਾਕਟਰ ਅਪਾਇੰਟਮੈਂਟ ਦੀ ਲੋੜ ਨਹੀਂ ਹੈ ਤੇ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਜੀ ਫੋਨ 587-617-4496 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਵਧੀਆ ਡੀਲ ਲੈਣ ਲਈ ਪੰਜਾਬ ਇੰਸ਼ੋਰੈਂਸ ਤੋਂ ਮੋਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਨ ਇੰਸ਼ੋਰੈਂਸ ਕਰਦੇ ਨੇ ਜੀ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਜਿਨ੍ਹਾਂ ਦਾ ਫੋਨ ਨੰਬਰ ਹੈ 403-404-3500 ਮਦਰ ਇੰਡੀਆ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਜੋ ਕਿ 24 ਘੰਟੇ 7 ਦਿਨ ਖੁੱਲਦਾ ਹੈ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਫੋਨ ਨੰਬਰ ਹੈ 403-436-7770 403-936-7777 ਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਕੀਤੀਆਂ ਜਾਂਦੀਆਂ ਨੇ ਫੋਨ 403-947-0060 ਫੈਮਿਲੀ ਤੇ ਬੱਚਿਆਂ ਦੀਆਂ ਫੋਟੋ ਤੇ ਫੈਮਿਲੀ ਪੋਰਟਰੇਟਸ ਤੇ ਬਿਜ਼ਨਸ ਹੈਡਸ਼ੋਟਸ ਵੀ ਖਿੱਚ ਦਿੰਦੇ ਨੇ ਫੋਟੋ ਪ੍ਰਿੰਟ ਵੀ ਕਰ ਦਿੰਦੇ ਨੇ ਬਹੁਤ ਸਾਰੇ ਸਾਈਜ਼ਾਂ ਦੇ ਵਿੱਚ ਤੇ ਆਪ ਜੀ ਦੀਆਂ ਪੁਰਾਣੀਆਂ ਫੋਟੋਆਂ ਨੂੰ ਦਰੁਸਤ ਵੀ ਕਰ ਦੇਣਗੇ ਖਬਰਾਂ ਸਾਡੇ ਕੋਲ ਸਮਾਂ ਥੋੜ੍ਹਾ ਹੈ ਲੇਕਿਨ ਫਿਰ ਵੀ ਸਾਂਝੀਆਂ ਕਰਦੇ ਹਾਂ ਸਾਬਕਾ ਮੈਂਬਰ ਪਾਰਲੀਮੈਂਟ ਇੰਕੀ ਮਾਰਕ ਜਿਹੜੇ ਮੈਨੀਟੋਬਾ ਦੇ ਨੇ ਜੀ ਉਹਨਾਂ ਵੈਸੇ ਕੱਲ੍ਹ ਦੀ ਖਬਰ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ 400 ਤੋਂ ਵੱਧ ਆਫ ਫਾਇਰ ਆਰਮ ਜਿਹੜੇ ਨੇ ਹਥਿਆਰ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੋਏ ਨੇ 13 ਸਾਲ ਉਹ ਮੈਂਬਰ ਪਾਰਲੀਮੈਂਟ ਰਹੇ 1997 ਤੋਂ 2010 ਤੱਕ ਅਤੇ ਮੇਅਰ ਵੀ ਰਹੇ ਨੇ ਇੱਕ ਛੋਟੇ ਸ਼ਹਿਰ ਦੇ ਅਤੇ 78 ਸਾਲ ਉਹਨਾਂ ਦੀ ਉਮਰ ਹੈ ਅਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਪੁਲਿਸ ਨੇ ਉਹਨਾਂ ਦੇ ਘਰ ਦੀ ਸਰਚ ਕੀਤੀ ਫਾਇਰ ਆਰਮ ਟ੍ਰੈਫਿਕਿੰਗ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਸੀ 439 ਬੰਦੂਕਾਂ ਇੱਕ ਅੰਟੀਕ ਕੈਨਨ ਐਮੀਨੇਸ਼ਨ ਅਤੇ $3 ਲੱਖ ਕੈਸ਼ ਲੱਭਿਆ ਇਨਵੈਸਟੀਗੇਸ਼ਨ ਜਿਹੜੀ ਹੈ ਗਨ ਸਮਗਲਿੰਗ ਇੱਕ 73 ਸਾਲਾ ਇੱਕ ਵਿਅਕਤੀ ਦੇ ਨਾਲ ਸੰਬੰਧਿਤ ਜਿਹੜੀ ਉਹਦੀ ਚੱਲ ਰਹੀ ਸੀ ਅਤੇ ਜਦੋਂ ਦੇਖਿਆ ਗਿਆ ਕਿ ਇਸ ਵਿੱਚ ਕੁਝ ਵੀ ਹੋਰ ਵੀ ਇਨਵੋਲਵ ਤਾਂ ਇਸ MP ਦੇ ਘਰ ਦੇ ਸਰਚ ਵਾਰੰਟ ਲੈ ਗਏ ਅਤੇ ਉੱਥੋਂ

ਫਿਰ ਆਹ ਕੁਛ ਬਰਾਮਦ ਹੋਇਆ। ਇਸ ਵੇਲੇ ਉਹਨੂੰ 12 ਚਾਰਜ ਦਾ ਸਾਹਮਣਾ, ਫਾਇਰ ਆਰਮ ਦੇ ਟ੍ਰੈਫਿਕਿੰਗ ਦੇ, ਕੇਅਰਲੈਸ ਯੂਜ ਆਫ ਫਾਇਰ ਆਰਮ, ਪੁਜੈਸ਼ਨ ਆਫ ਏ ਫਾਰਮ ਆਰਮ ਵੈਨ ਨੋਇੰਗ ਪੁਜੈਸ਼ਨ ਇਜ਼ ਅਨਆਥੋਰਾਈਜ਼ਡ, ਕੰਡੀਸ਼ਨਲੀ ਫੜ ਕੇ ਉਸਨੂੰ ਜਿਹੜਾ ਹੈ ਕੰਡੀਸ਼ਨ ਦੇ ਤਹਿਤ ਰਿਹਾਅ ਵੀ ਕਰ ਦਿੱਤਾ ਗਿਆ। ਲੇਕਿਨ ਉਹ ਮੰਨ ਗਏ ਨੇ, ਕਹਿੰਦੇ ਆਪਣੀ ਗਲਤੀ, ਕਿ ਇਹ ਖ਼ਬਰਾਂ ਵੀ ਆਈਆਂ ਸੀ ਅਤੇ ਉਹਨਾਂ ਨੇ ਉਹ ਲੱਗਦਾ ਕਿ ਉਹ ਰੀਅਲਾਈਜ਼ ਕਰਦੇ ਨੇ ਆਪਣੀ। ਲੇਕਿਨ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਇਸ ਤਰ੍ਹਾਂ ਦਾ ਕੋਈ ਬਹੁਤਾ ਕੋਈ ਕਾਰੋਬਾਰ ਨਹੀਂ ਹੈ, ਮੇਰਾ ਸ਼ੌਕ ਹੀ ਸੀ। ਨਵੇਂ ਸਰਵੇਖਣ ਦੇ ਵਿੱਚ ਪਤਾ ਲੱਗਦਾ ਹੈ ਕਿ ਕੰਜ਼ਰਵੇਟਿਵ ਪਾਰਟੀ, ਜਿਸ ਦੀ ਅਗਵਾਈ ਪੀਅਰ ਪੋਲੀਐਫ ਕਰ ਰਹੇ ਨੇ, ਮਾਰਕ ਕਾਰਨੀ ਤੋਂ ਅਜੇ ਵੀ ਪਿੱਛੇ ਨੇ, ਪਰ ਪਹਿਲਾਂ ਨਾਲੋਂ ਫਰਕ ਘਟ ਗਿਆ। ਇਹ ਜਿਹੜੇ 6 ਅੰਕਾਂ ਦਾ ਫਰਕ ਦੱਸ ਰਿਹਾ ਇਹ ਸਰਵੇਖਣ ਲਾਇਨ ਸਟ੍ਰੈਟਜੀਜ਼ ਵੱਲੋਂ। ਇਹ ਕੁਛ ਦਿਨ ਪਹਿਲਾਂ ਵੀ ਕਿਸ ਤਰ੍ਹਾਂ ਦਾ ਸਰਵੇਖਣ ਆਇਆ ਸੀ, ਉਸ ਵਿੱਚ ਵੀ ਇਹ ਗੱਲ ਮੈਂਸ਼ਨ ਕੀਤੀ ਗਈ ਸੀ। ਅਤੇ ਇਸ ਵਿੱਚ ਟਰੈਕਰ ਦੇ ਵਿੱਚ ਪਤਾ ਲੱਗਦਾ ਹੈ ਕਿ 41% ਸਪੋਰਟ ਹੈ ਕਾਰਨੀ ਦੀ ਸਰਕਾਰ ਨੂੰ, ਕਾਰਨੀ ਲਿਬਰਲ ਪਾਰਟੀ ਨੇ ਤਾਂ 35% ਅਤੇ ਕੰਜ਼ਰਵੇਟਿਵ ਪਾਰਟੀ ਅਤੇ NDP ਥੋੜ੍ਹਾ ਜਿਹਾ ਵੱਧ ਕੇ 14% 'ਤੇ ਆ ਗਏ ਨੇ, ਜਦਕਿ ਬਲੋਕ ਵਾਲੇ 6% 'ਤੇ ਨੇ ਅਤੇ ਗ੍ਰੀਨ ਪਾਰਟੀ 2% 'ਤੇ ਆ। ਪੋਲੀਐਫ ਦੀ ਅਪਰੂਵਲ ਰੇਟਿੰਗ ਵੀ ਥੋੜ੍ਹੀ ਜਿਹੀ ਇੰਪਰੂਵ ਹੋਈ ਹੈ, ਅਤੇ ਜਦੋਂ ਉਹਨਾਂ ਦਾ ਜਿਹੜਾ ਅਪਰੂਵਲ ਰੇਟਿੰਗ ਦਾ ਜਿਹੜਾ ਫਰਕ ਸੀ ਉਹ ਵੀ ਉਹ ਅੱਗੇ ਨਾਲੋਂ ਘਟਿਆ, ਮਾਰਕ ਕਾਰਨੀ ਨਾਲੋਂ ਅਤੇ ਉਹ ਥੋੜ੍ਹੇ ਜਿਹਾ ਬਿਹਤਰ ਹੋਏ ਸੀ। ਇੱਕ ਸਮੇਂ 'ਤੇ 11 ਅੰਕਾਂ ਦਾ ਫਰਕ ਦੱਸਿਆ ਜਾ ਰਿਹਾ ਸੀ, ਪਹਿਲਾਂ 8 ਦਾ ਹੋਇਆ, ਅਤੇ ਇਸ ਵੇਲੇ ਇਸ ਸਰਵੇਖਣ ਦੇ ਮੁਤਾਬਕ ਇਹ 6 ਅੰਕਾਂ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਜੀ। ਇਸ ਲਈ ਅਸੀਂ ਪਿਛਲੇ ਦੋ ਤਿੰਨ ਸਾਲਾਂ ਤੋਂ ਫਲਿਪ ਫਲੋਪ ਕਾਫੀ ਜ਼ਿਆਦਾ ਦੇਖ ਰਹੇ ਹਾਂ, ਜਿਸ ਵਿੱਚ ਕਦੇ ਲਿਬਰਲ ਵਾਲੇ ਅੱਗੇ ਹੋ ਜਾਂਦੇ ਨੇ ਅਤੇ ਕਦੇ ਕੰਜ਼ਰਵੇਟਿਵ ਵਾਲੇ। ਆਮ ਤੌਰ 'ਤੇ ਅਸੀਂ ਬਹੁਤ ਸਾਰੀਆਂ ਖ਼ਬਰਾਂ ਸਾਂਝੀਆਂ ਕਰਦੇ ਹਾਂ ਜਿਸ ਵਿੱਚ ਪੰਜਾਬੀ ਮੂਲ ਦੇ ਜਿਹੜੇ ਟਰੱਕ ਡਰਾਈਵਰ ਨੇ ਬਾਹਰਲੇ ਦੇਸ਼ਾਂ 'ਚੋਂ ਨਸ਼ਾ ਲਿਆਉਂਦੇ ਫੜੇ ਜਾਂਦੇ ਨੇ ਅਤੇ ਉਹਨਾਂ ਨੂੰ ਸਜ਼ਾਵਾਂ ਵੀ ਹੁੰਦੀਆਂ ਨੇ, ਲੇਕਿਨ ਜ਼ਰੂਰੀ ਨਹੀਂ ਕਿ ਹਰ ਵਾਰੀ ਸਜ਼ਾਵਾਂ ਹੋਣ। ਇਸੇ ਕਰਕੇ ਖ਼ਬਰ ਦੇ ਅਖੀਰ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ 19 ਦੇਰ ਤੱਕ ਕੋਈ ਨਿਰਦੋਸ਼ ਹੈ ਜਿੰਨੀ ਦੇਰ ਤੱਕ ਉਸਨੂੰ ਅਦਾਲਤ ਵਿੱਚ ਸਾਬਤ ਨਹੀਂ ਕਰ ਦਿੱਤਾ ਜਾਂਦਾ। ਅਤੇ ਇਸੇ ਤਰ੍ਹਾਂ 29 ਅਕਤੂਬਰ 2023 ਨੂੰ ਅਮਰੀਕਾ ਤੋਂ ਕੈਨੇਡਾ ਐਂਟਰ ਹੋ ਰਿਹਾ ਅੰਬੈਸਡਰ ਬ੍ਰਿਜ ਦੇ ਜ਼ਰੀਏ ਹਰਿੰਦਰ ਸਿੰਘ ਸੈਣੀ ਨੂੰ ਰੋਕਿਆ ਗਿਆ, ਅਤੇ ਉਸ ਵਿੱਚ CBSA ਦੇ ਅਫਸਰਾਂ ਦੇ ਦੱਸਣ ਮੁਤਾਬਕ ਉਹਨੂੰ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ 121 ਇੱਟਾਂ ਕੋਕੇਨ ਦੀਆਂ ਬਰਾਮਦ ਹੋਈਆਂ ਟ੍ਰੇਲਰ ਦੇ ਵਿੱਚ, ਜਿਨ੍ਹਾਂ ਦੀ ਸਟਰੀਟ ਵੈਲਿਊ $10 to $13 million ਬਣਦੀ ਸੀ ਅਤੇ $10,000 ਕੈਸ਼ ਵੀ ਹੋਇਆ। ਅਤੇ ਟ੍ਰਾਇਲ ਦੇ ਵਿੱਚ ਜਦੋਂ ਕੇਸ ਗਿਆ ਤਾਂ ਇਸ ਟਰੱਕ ਡਰਾਈਵਰ ਹਰਿੰਦਰ ਸਿੰਘ ਸੈਣੀ ਨੇ ਨੋਟ ਗਿਲਟੀ ਪਲੀ ਕੀਤਾ, ਕਿਉਂਕਿ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਡਰੱਗਸ ਟ੍ਰੇਲਰ ਦੇ ਵਿੱਚ ਸਨ। ਅਤੇ ਇਸ ਤੋਂ ਬਾਅਦ ਕੇਸ ਲੰਬਾ ਚੌੜਾ ਚੱਲਿਆ ਹੈ, ਅਤੇ ਕੇਸ ਚੱਲਣ ਤੋਂ ਬਾਅਦ ਜੋ ਹੁਣ ਕੁਛ ਦਿਨ ਪਹਿਲਾਂ ਜੂਰੀ ਟ੍ਰਾਇਲ ਜਦੋਂ ਸ਼ੁਰੂ ਹੋਇਆ, ਸੁਪੀਰੀਅਰ ਕੋਰਟ ਜਸਟਿਸ ਜੈਨੀਫਰ ਬਿਜ਼ਾਇਰ ਨੇ ਇੱਕ ਸਟੇ ਲਾ ਦਿੱਤਾ ਪ੍ਰੋਸੀਡਿੰਗ 'ਤੇ, ਜਿਹਦਾ ਮਤਲਬ ਇਹ ਸੀ ਕਿ ਚਾਰਜਸ ਦੁਬਾਰਾ ਰੀਫਾਈਲ ਕਰਾਉਣ ਦੁਆਰਾ ਨਹੀਂ ਕੀਤੇ ਜਾ ਸਕਦੇ। ਅਤੇ ਇਹ ਕਿਹਾ ਗਿਆ ਹੁਣ ਕਿ 37 ਪੇਜਾਂ ਦਾ ਡਿਸੀਜਨ ਜਿਹੜਾ ਦਿੱਤਾ ਗਿਆ, ਜਿਸ ਵਿੱਚ ਇਹ ਕਿਹਾ ਗਿਆ ਕਿ ਡਰਾਈਵਰ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਉਸਦੇ ਚਾਰਟਰ ਆਫ ਰਾਈਟ ਜਿਹੜੇ ਸੀ ਵਾਇਲੇਟ ਕੀਤੇ ਗਏ ਅਤੇ ਗਲਤ ਤਰੀਕੇ ਨਾਲ ਵਾਇਲੇਟ ਕੀਤੇ ਗਏ, ਅਤੇ ਜਿਸ ਨਾਲ ਉਸਦੇ ਖਿਲਾਫ਼ ਕੇਸ ਜਿਹੜਾ ਹੈ ਉਸਨੂੰ ਖਤਮ ਕੀਤਾ ਜਾਂਦਾ। 2 CBSA ਦੇ ਅਫਸਰ ਜਿਹੜੇ ਸੀ ਉਹਨਾਂ ਨੇ ਸੈਣੀ ਦੇ ਚਾਰਟਰ ਆਫ ਰਾਈਟਸ ਜਿਹੜੇ ਸੀ 7 ਵਾਰੀ ਉਹਨਾਂ ਦੀ ਉਲੰਘਣਾ ਕੀਤੀ। ਜੱਜ ਨੇ ਬੜੀ ਸਖ਼ਤੀ ਭਰੇ ਆਪਣੇ ਫੈਸਲੇ ਦੇ ਵਿੱਚ ਇਹ ਨੋਟ ਕੀਤਾ। ਸੋ ਹਿਊਮਨ ਹਿਊਮੀਲੇਟਿੰਗ ਸਟ੍ਰਿਪ ਸਰਚ ਜਿਹੜੀ ਹੈ, ਡੀਗ੍ਰੇਡ ਉਸਨੂੰ ਕੀਤਾ ਗਿਆ ਅਤੇ ਸਟ੍ਰਿਪ ਸਰਚ ਕੀਤੀ ਗਈ ਉਸਦੀ, ਅਤੇ ਜਿਹੜੀ ਕਿ 2-3 ਮਿੰਟ ਹੋਈ, ਔਰ ਅਫਸਰਾਂ ਨੇ ਕੋਈ ਰੀਜ਼ਨੇਬਲ ਗਰਾਊਂਡ ਨਹੀਂ ਸੀ ਸਟ੍ਰਿਪ ਸਰਚ ਕਰਨ ਦੀ, ਅਤੇ ਜਿਹੜਾ ਸੀ ਉਹ ਅਨਰੀਜ਼ਨੇਬਲ ਮੈਨਰ ਦੇ ਵਿੱਚ ਕੀਤੀ ਗਈ। ਸੋ ਇਹ ਸਾਰੀਆਂ ਗੱਲਾਂ ਦੇ ਕਾਰਨ ਉਸਦੇ ਬਾਕੀ ਦੇ ਚਾਰਜਸ ਵੀ ਜਿਹੜੇ ਨੇ ਤਕਰੀਬਨ ਡਰੋਪ ਕਰ ਦਿੱਤੇ ਗਏ ਨੇ। ਅਤੇ CBSA ਦੀ ਸਟ੍ਰਿਪ ਸਰਚ ਪਾਲਿਸੀ ਨੂੰ ਬਹੁਤ ਹਾਈਲੀ ਕੰਸਰਨਿੰਗ ਜਿਹੜਾ ਹੈ ਉਹ ਦੱਸਿਆ ਗਿਆ। ਸੋ ਕ੍ਰਿਮੀਨਲ ਡਿਫੈਂਸ ਲਾਇਰ ਵੀ ਇਸ ਮਾਮਲੇ 'ਤੇ ਸੀਗੇ ਜੀ, ਉਹਨਾਂ ਨੇ ਸਾਰਿਆਂ ਨੇ ਆਪਣੇ ਕੇਸ ਪੇਸ਼ ਕੀਤੇ, ਲੇਕਿਨ ਕੋਰਟ ਦੇ ਵਿੱਚ ਜੱਜ ਨੇ ਕਿਹਾ ਕਿ ਸੈਣੀ ਦੇ ਰਾਈਟਸ ਜਿਹੜੇ ਨੇ ਸੈਲਫ ਇਨਕ੍ਰਿਮੀਨੇਸ਼ਨ ਦੇ ਉਹ ਵਾਇਲੇਟ ਕੀਤੇ ਗਏ, ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਕਿ $10,000 ਉਹਦੇ ਟਰੱਕ ਵਿੱਚੋਂ ਨਿਕਲਿਆ, ਅਤੇ ਉਹਨੂੰ ਜਿਹੜਾ ਹੈ ਵਕੀਲ ਦੇ ਨਾਲ ਪ੍ਰੋਪਰਲੀ ਉਸਨੂੰ ਜਿਹੜਾ ਸੀ ਕੋਰਸਪੋਂਡ ਨਹੀਂ ਕਰਨ ਦਿੱਤਾ ਗਿਆ। ਅਤੇ ਇਹ ਵੀ ਨਹੀਂ ਉਹਨੂੰ ਦੱਸਿਆ ਗਿਆ ਕਿ ਉਹਨੂੰ ਕਿਉਂ ਫੜਿਆ ਜਾ ਰਿਹਾ, ਅਤੇ ਇਹ ਵੀ ਉਸਦੇ ਕੈਨੇਡੀਅਨ ਚਾਰਟਰ ਆਫ ਰਾਈਟਸ ਦੀ ਇੱਕ ਉਲੰਘਣਾ ਸੀ। ਸੋ ਬੜਾ ਵੱਡਾ ਝਟਕਾ ਹੈ ਜੀ CBSA ਲਈ ਇਹੋ।

ਖਬਰਾਂ ਤੇ ਹੋਰ ਵੀ ਬਹੁਤ ਹੈਗੀਆਂ ਨੇ। ਕਮਲ ਖਹਿਰਾ ਜੋ ਕਿ ਮਿਨਿਸਟਰ ਸਨ ਪਹਿਲਾਂ ਲਿਬਰਲ ਸਰਕਾਰ ਦੇ ਵਿੱਚ ਤੇ ਉਹ 2024 ਦੇ ਵਿੱਚ ਚੋਣ ਹਾਰ ਗਏ ਸੀ, ਸੋ ਮਾਫ ਕਰਨਾ 2025 ਦੇ ਵਿੱਚ ਉਹ ਚੋਣ ਹਾਰ ਗਏ ਸੀਗੇ ਤੇ ਹੁਣ ਉਹ ਲਿਬਰਲ ਪਾਰਟੀ ਦੇ ਵੈਸੇ ਉਹ ਕਾਫੀ ਸੀਨੀਅਰ ਲੀਡਰ ਸੀ ਤੇ ਸਮਝਿਆ ਜਾਂਦਾ ਸੀ ਕਿ ਸੀਨੀਅਰ ਹੈਗੇ ਨੇ ਤੇ ਉਹ ਮਿਨਿਸਟਰ ਬਣ ਗਏ, ਲੇਕਿਨ ਉਹ ਆਪਣੀ ਸੀਟ ਹਾਰ ਗਏ ਸੀ ਬ੍ਰੈਂਪਟਨ ਵੈਸਟ ਤੋਂ ਤੇ ਉਹਨਾਂ ਨੂੰ ਲੋਸ ਏਂਜਲਸ ਦੇ ਵਿੱਚ ਅਮਰੀਕਾ ਦੇ ਵਿੱਚ ਕੌਂਸਲ ਜਨਰਲ ਬਣਾਇਆ ਗਿਆ ਹੈ, ਜਿਵੇਂ ਕਿ ਕੌਂਸਲੇਟ ਆਫਿਸ ਹੁੰਦਾ ਹੈ ਜੀ। ਸੋ ਵੈਸੇ ਕਮਲ ਖੇਰਾ ਜਿਹੜੇ ਕਿ 2015 ਦੇ ਵਿੱਚ ਜਿਹੜੇ ਜਿੱਤੇ ਸੀ ਪਹਿਲੀ ਵਾਰੀ ਤੇ ਜਸਟਿਨ ਟੂਟੋ ਦੀ ਸਰਕਾਰ ਦੇ ਵਿੱਚ ਥੋੜਾ ਸਮਾਂ ਮਿਨਿਸਟਰ ਰਹੇ ਤੇ ਫਿਰ ਮਾਰਕ ਕਾਰਨੀ ਦੀ ਫਸਟ ਕੈਬਨਿਟ ਦੇ ਵਿੱਚ ਵੀ ਰਹੇ ਤੇ ਹੁਣ ਜਿਹੜਾ ਹੈ ਜੀ ਉਹ ਉਹਨਾਂ ਨੂੰ ਕੌਂਸਲਰ ਨਿਯੁਕਤ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਵਿੱਚ। ਐਡਮਿੰਟਨ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਹੋਰ ਲਾਪਤਾ ਨੇ ਤੇ ਕਈ ਲੋਕ ਜ਼ਖਮੀ ਹੋ ਗਏ ਨੇ। ਦੱਸਿਆ ਜਾਂਦਾ ਹੈ ਕਿ ਉੱਤਰੀ ਐਡਮਿੰਟਨ ਦੇ ਵਿੱਚ ਇੱਕ ਗੱਡੀ ਜਿਹੜੀ ਹੈ ਇੱਕ ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਬਿਲਡਿੰਗ ਜਿਹੜੀ ਮਿਕਸ ਹੈ ਉਸ ਦੇ ਵਿੱਚ ਆ ਕੇ ਵੱਜੀ ਤੇ ਇਸ ਦੇ ਨਾਲ ਗੈਸ ਮੇਨ ਲਾਈਨ ਜਿਹੜੀ ਹੈ ਹਿੱਟ ਹੋਈ ਤੇ ਇਹਦੇ ਨਾਲ ਧਮਾਕਾ ਹੋਇਆ ਤੇ ਬਹੁਤ ਵੱਡੀ ਅੱਗ ਲੱਗ ਗਈ ਤੇ 132 ਐਵਨਿਊ ਤੇ 82 ਸਟਰੀਟ ਦੇ ਲਾਗੇ ਛਾਗੇ ਹੋਇਆ। ਦੱਸਿਆ ਜਾਂਦਾ ਇੱਕ 85 ਸਾਲਾਂ ਦਾ ਜਿਹੜਾ ਵਿਅਕਤੀ ਸੀਗਾ ਜੀ ਉਸਨੇ ਬਾਲਕੋਨੀ ਦੇ ਵਿੱਚੋਂ ਛਾਲ ਮਾਰ ਦਿੱਤੀ ਪਰ ਸੱਟਾਂ ਲੱਗੀਆਂ, ਹਸਪਤਾਲ ਪਹੁੰਚਾਇਆ ਗਿਆ ਪਰ ਉਸਦੀ ਮੌਤ ਹੋ ਗਈ। ਸੋ ਦੋ ਹੋਰ ਲਾਪਤਾ ਨੇ ਤੇ ਇਹ ਕਾਫੀ ਵੱਡਾ ਜਿਹੜਾ ਐਕਸੀਡੈਂਟ ਹੈ ਜਿਹੜਾ ਇਹ ਐਡਮਿੰਟਨ ਦੇ ਵਿੱਚ ਹੋਇਆ ਹੈ ਜੀ। ਹੋਰ ਖਬਰਾਂ ਦੇ ਵਿੱਚ ਕਿ ਅਲਬਰਟਾ ਦੇ ਵਿੱਚ ਫਾਰਮਾਸਿਸਟ ਪਰਮਿਟ ਜਿਹੜਾ ਕੈਂਸਲ ਕੀਤਾ ਗਿਆ ਇੱਕ ਦਾ ਕਿਉਂਕਿ ਉਹ ਸੈਕਸ਼ੂਅਲ ਅਬਿਊਜ਼ ਆਪਣੇ ਪੇਸ਼ੈਂਟਸ ਦੀ ਕਰਦਾ ਸੀ। ਅਲਬਰਟਾ ਕਾਲਜ ਆਫ ਫਾਰਮੇਸੀ ਨੇ ਇੱਕ ਪਰਮਾਨੈਂਟ ਕੈਂਸਲੇਸ਼ਨ ਫਾਰਮਾਸਿਸਟ ਦੇ ਪ੍ਰੈਕਟਿਸ ਪਰਮਿਟ ਦੀ ਕੀਤੀ ਗਈ ਜਦੋਂ ਉਸਨੂੰ ਸੈਕਸ਼ੂਅਲ ਅਬਿਊਜ਼ ਤੇ ਸੈਕਸ਼ੂਅਲ ਮਿਸਕੰਡਕਟ ਦਾ ਦੋਸ਼ੀ ਪਾਇਆ ਗਿਆ ਹੈ ਜੀ। ਸੋ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਤੇ ਜਦੋਂ ਫਿਰ ਜਿਹੜੀਆਂ ਸੰਸਥਾਵਾਂ ਨੇ ਐਕਟ ਕਰਦੀਆਂ ਨੇ ਤਾਂ ਬੜੇ ਸਟਰੋਂਗ ਡਿਸੀਜਨ ਕਈ ਵਾਰੀ ਲੈ ਜਾਂਦੇ ਨੇ ਤੇ ਇਹ ਜੋ ਸੀਰੀਅਸ ਸਮੱਸਿਆ ਹੈ ਜੋ ਆਮ ਤੌਰ ਤੇ ਕਈ ਵਾਰੀ ਸਾਹਮਣੇ ਆਉਂਦੀ ਹੈ ਇਸ ਤਰ੍ਹਾਂ ਦੀ ਉਹਨਾਂ ਤੇ ਫਿਰ ਇਸ ਤਰ੍ਹਾਂ ਐਕਟ ਕੀਤਾ ਜਾਂਦਾ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਸਮਾਪਤ ਹੁੰਦਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
8: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
9: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
10: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ

0: ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-940-6600
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ

ਗੋਰੀ ਮੈਨੂੰ ਲੈ ਕੇ ਖੜੀ ਆ ਮੈਨੂੰ ਲੱਗਾ ਮੈਨੂੰ ਲੈ ਕੇ ਖੜੀ ਆ ਜੱਗ ਚਾਹ ਦਾ ਅੰਡਾ ਸੋਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀਜ਼ ਆਰ ਮਾਈ ਬਿਊਟੀਫੁਲ ਡਾਂਸਰ ਜਿਹਨਾਂ ਨੂੰ ਦਮ ਪੀੜਾ ਉੱਠਿਆ ਆ ਆ ਮਿਸਟਰ ਡੀ ਕਿੱਥੋਂ ਆ ਗਿਆ ਓਏ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੱਥ ਮਲਾਈ ਜਾਂਦੇ ਹੱਥ ਉੱਤੇ ਆ ਆ ਲੈ ਵੀ ਕੁੜੀਆਂ ਦਾ ਇਹੀ ਹਾਲ ਹੁੰਦਾ ਸਾਰੀ ਬਰਾਤ ਤਿਆਰ ਹੋ ਗਈ ਕੁੜੀਆਂ ਓਏ ਤਾਂ ਮੈਸ ਜੂਨੀਵਰ

0: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ
0: ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ

0: ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।

0: ਦੇਖਿਓ ਕਿੰਨਾ ਸੋਹਣਾ ਮਾਹੌਲ ਬਣਿਆ ਆਪਾਂ ਦੋਨੇ ਰਲ ਕੇ ਮਾਈਆ ਗਾਈਏ ਅੱਜ
1: ਚਲੋ ਹੋ ਜਾਏ ਫਿਰ ਮਾਈਆ ਅੱਜ
0: ਹੋ ਜਾਏ ਫਿਰ
1: ਆ ਜਾਓ ਸੋਹਣਿਓ ਕਰੀਏ ਫਿਰ ਸ਼ੁਰੂ ਮਾਈਆ